ਦਾਸ ਤਿੰਨ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ

ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ

ਤੇਰੇ ਅਨੇਕ ਪੜ ਹੈ ਬਹੁ ਸਿਮ੍ਰਿਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰਨਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪ

ਰਾਤਾ ਕਿਲ ਵਿਕ ਸਕਲ ਦੇ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ੍ਰੀ ਅਸਤੁਜ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾ।

ਇਤਨੀ ਹਾਜ਼ਰੀ ਪ੍ਰਵਾਨ ਕਰਨ ਜੀ ਭੁੱਲ ਚੁੱਕਦੀ ਕਹਿਵਾਂ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਸਭ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਲੱਗੇ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਨ ਕਰੀਏ ਲੜੀਵਾਰ ਗੁਰ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸੁਭਾਏ ਮਾਨ ਹੋ ਕੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੌਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਜੋ ਪਾਵਨ ਸਿੱਖ ਇਤਿਹਾਸ ਗਿਆਨੀ ਗਿਆਨ ਸਿੰਘ ਜੀ ਸ੍ਰੀ ਗੁਰੂ ਪੰਥ ਪ੍ਰਗਾਸ਼ ਜੀ ਦਾ ਸੰਪੂਰਨਤਾਈ ਕਰਦੇ ਹੋਏ ਬਿਆਨ ਕਰ ਰਹੇ ਨੇ ਕਿ ਪੰਥ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਪੰਜ ਕਕਾਰੀ ਰਹਿਤ ਨਿਤਨੇਮ ਕੁਰੀਤੀਆਂ ਦਾ ਤਿਆਗ ਕਰਵਾ ਕੇ ਸੋਹਣਾ ਪੰਥ ਸਾਜਿਆ ਹੈ। ਉਹ ਪੰਥ ਅੰਮ੍ਰਿਤ ਛਕਾਉਣ ਵਾਲੇ ਕਿਹੋ ਜਿਹੇ ਹੋਣੇ ਚਾਹੀਦੇ ਨੇ, ਚੜ੍ਹਦੀ ਕਲਾ ਵਾਲੇ ਚਾਹੀਦੇ ਹਨ। ਤਿਆਰ ਪ੍ਰਤਿਆਰ ਛਕਣ ਵਾਲਿਆਂ ਨੂੰ ਕੀ ਦੱਸਣ, ਕੀ ਰਹਿਤ ਮਰਿਆਦਾ ਦੱਸਣ, ਇਹ ਵੀ ਕੁਝ ਗੁਣ ਗਿਆਨੀ ਗਿਆਨ ਸਿੰਘ ਜੀ ਦੱਸ ਰਹੇ ਨੇ, ਕਿਉਂਕਿ ਇਸ ਗ੍ਰੰਥ ਦਾ ਨਾਮ ਸ੍ਰੀ ਗੁਰ ਪੰਥ ਪ੍ਰਗਾਸ਼। ਸ਼੍ਰੋਮਣੀ ਸਤਿਗੁਰੂ ਜੀ ਨੇ ਜੋ ਪੰਥ ਪ੍ਰਗਾਸ਼ ਕੀਤਾ, ਪ੍ਰਗਟ ਕੀਤਾ ਸੰਸਾਰ ਵਿੱਚ, ਤਨ ਮਨ ਨੂੰ ਸਵਾਰ ਕੇ ਸੋਹਣਾ ਰਸਤਾ ਦਿੱਤਾ ਪ੍ਰਭੂ ਦੇ ਨਾਲ ਅਭੇਦ ਹੋਣ ਵਾਲਾ, ਸੱਚੇ ਪਾਤਸ਼ਾਹ ਨੂੰ ਮਿਲਣ ਵਾਲਾ ਰਸਤਾ, ਪੰਥ ਤੋਂ ਭਾਵ ਹੁੰਦਾ ਰਸਤਾ। ਸੋ ਪੰਥ ਤੋਂ ਭਾਵ ਹੁੰਦਾ ਸਰੂਪ, ਬਾਹਰੀ ਸਰੂਪ ਆ ਸੁੰਦਰ ਪੰਜ ਕਕਾਰੀ ਰਹਿਤ। ਸੋ ਅੰਤਰੀਵ ਗੁਣ ਨੇ ਵਾਹਿਗੁਰੂ ਦੇ ਨਾਮ ਦਾ ਰਸ ਪੰਜ ਬਾਣੀਆਂ ਨਿਤਨੇਮ ਦਿੱਤਾ ਹੈ, ਕੁਰੀਤੀਆਂ ਦਾ ਤਿਆਗ ਕਰਵਾਇਆ ਮਨ ਕਰਕੇ ਸਰੀਰ ਕਰਕੇ। ਸੱਚੇ ਪਾਤਸ਼ਾਹ ਜੀ ਨੇ ਸਰੂਪ ਇਹ ਸੋਹਣਾ ਰਸਤਾ ਭਗਤੀ ਭਾਵ ਦਾ ਬਖਸ਼ਿਆ ਹੈ, ਅਤੇ ਜਿਹੜੇ ਪੰਜ ਪਿਆਰੇ ਨੇ ਜਿਨ੍ਹਾਂ ਤੋਂ ਇਹ ਪੰਥ ਅੱਗੇ ਚੱਲਦਾ ਹੈ, ਪਨੀਰੀ ਤੋਂ, ਪੰਜ ਪਿਆਰਿਆਂ ਦੀ ਪਨੀਰੀ ਤੋਂ, ਪੰਜਾਂ ਪਿਆਰਿਆਂ ਤੋਂ ਜੋ ਪਨੀਰੀ ਲੱਗਦੀ ਅੱਗੇ, ਅਗਾਂਹ ਦੀ ਗਾਂ ਵਾਧਾ ਹੈ। ਸਿੰਘ ਤੋਂ ਸਿੰਘ ਪੈਦਾ ਹੁੰਦੇ ਨੇ, ਜਿਵੇਂ ਗੰਢਿਆਂ ਤੋਂ ਗੰਢੇ ਪੈਦਾ ਅੱਗੇ ਲੱਗੀ ਜਾਂਦੇ ਨੇ, ਪਨੀਰੀ ਫੱਕ ਗੰਢਿਆਂ ਦੀ। ਇਵੇਂ ਸਿੰਘਾਂ ਤੋਂ ਪੰਜਾਂ ਪਿਆਰਿਆਂ ਤੋਂ ਅੱਗੇ ਸਿੰਘ, ਅੰਮ੍ਰਿਤ ਛਕ ਛਕ ਕੇ ਸਿੰਘ ਸਜੀ ਜਾਂਦੇ ਨੇ, ਉਹਨਾਂ ਵਿੱਚੋਂ ਫਿਰ ਜਿਹੜੇ ਕਮਾਈ ਕਰਦੇ ਨੇ ਪੰਜ ਪਿਆਰਿਆਂ 'ਚ ਲੱਗਦੇ ਨੇ, ਜਿਨ੍ਹਾਂ 'ਤੇ ਬਖਸ਼ਿਸ਼ ਹੁੰਦੀ ਹੈ ਮਹਾਰਾਜ ਉਹਨਾਂ 'ਚ ਆਪ ਪ੍ਰਵੇਸ਼ ਹੋ ਕੇ ਉਹਨਾਂ ਤੋਂ ਸੇਵਾ ਲੈਂਦੇ ਨੇ। ਲੇਕਿਨ ਕਮਾਈ ਚਾਹੀਦੀ ਨਿਸ਼ਕਾਮਤਾ, ਕੀ ਉਪਦੇਸ਼ ਦੇਣ, ਜਿੰਨੇ ਉਹ ਚੜ੍ਹਦੀ ਕਲਾ ਵਾਲੇ ਹੋਣਗੇ ਉਹਨਾਂ ਛਕਣ ਵਾਲਿਆਂ 'ਤੇ ਕਿਰਪਾ ਹੁੰਦੀ ਹੈ, ਉਹ ਵੈਵਰੇਜ, ਉਹ ਅਸਰ ਪੈਂਦਾ ਹੈ ਵਛ ਸੰਗਤ ਦਾ। ਗਿਆਨੀ ਗਿਆਨ ਸਿੰਘ ਜੀ ਹੁਣ ਰਹਿਤ ਦੱਸ ਰਹੇ ਨੇ, ਕੀ ਰਹਿਤ ਦੱਸਣ, ਜਿਵੇਂ ਪ੍ਰਸੰਗ ਆ ਰਿਹਾ ਸਰਵਣ ਕਰਨਾ ਕਰੀਏ ਜੀ।
1: ਅੰਮ੍ਰਿਤ ਛਕਾਵੇ ਗੁਰ ਮੰਤਰ ਬਤਾਵੇ ਭਰ,
0: ਫਿਰ ਗੁਰੂ ਮਹਾਰਾਜ ਦਾ ਬਖਸ਼ਿਆ ਅੰਮ੍ਰਿਤ ਛਕਾਉਣ ਪੰਜ ਪਿਆਰੇ ਸਾਹਿਬਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ 1699 ਈਸਵੀ ਨੂੰ 1 ਵਿਸਾਖ ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਸ੍ਰੀ ਕੇਸਗੜ੍ਹ ਸਾਹਿਬ ਜੀ ਵਾਲੇ ਸਥਾਨ 'ਤੇ ਪਹਿਲੀ ਵਾਰ ਅੰਮ੍ਰਿਤ ਤਿਆਰ ਕਰਕੇ ਛਕਾਇਆ ਸੀ, ਪੰਜ ਪਿਆਰਿਆਂ ਦੀ ਪੰਚਾਇਤ ਸਾਜੀ ਸੀ, ਫਿਰ ਉਹਨਾਂ ਤੋਂ ਆਪ ਛਕਿਆ ਸੀ। ਉਸੇ ਵੇਲੇ ਸਭ ਤੋਂ ਪਹਿਲਾਂ ਸੰਗਤਾਂ ਨੂੰ ਆਵਾਜ਼ਾਂ ਦੇਣ ਤੋਂ ਪਹਿਲਾਂ ਵੀ ਹੁਣ ਤੁਸੀਂ ਅੰਮ੍ਰਿਤ ਛਕੋ, ਉਸ ਤੋਂ ਪਹਿਲਾਂ ਆਪ ਛਕਿਆ ਸੀ ਕਿ ਕੋਈ ਸਵਾਲ ਹੀ ਰਹਿ ਹੀ ਨਾ ਜਾਵੇ ਵੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਜਿਹੜਾ ਹੁਣ ਦਾ ਸਿੱਖ ਕਰਦਾ ਹੈ ਬਹੁਤ ਅਕਲਮੰਦ ਹੋ ਕੇ ਆਪਣੇ ਆਪ ਨੂੰ ਸਿਆਣਾ ਕਹਿ ਕੇ, ਸਭ ਤੋਂ ਪਹਿਲਾਂ ਆਪ ਛਕਿਆ ਸੀ ਉਹਨਾਂ ਨੂੰ ਛਕਾ ਕੇ। ਜਿਵੇਂ ਤੁਸੀਂ ਮੇਰੇ ਤੋਂ ਛਕਿਆ ਉਵੇਂ ਮੈਨੂੰ ਛਕਾਓ, ਕੋਈ ਢਿੱਲ ਨਹੀਂ ਕਰਨੀ, ਮੈਨੂੰ ਰਹਿਤ ਵੀ ਦੱਸੋ, ਮਰਿਆਦਾ ਵੀ ਦੱਸੋ। ਮੈਂ ਸਮਰੱਥ ਹੁੰਦਿਆਂ, ਗੁਰੂ ਆਪ ਟੀਚਰ ਹੁੰਦਿਆਂ ਵੀ ਉਹਨਾਂ ਤੋਂ ਸਿੱਖਿਆ ਲਈ। ਕਿਤੇ ਨਹੀਂ ਮਿਲਣਾ ਇਹੋ ਜਿਹੀ ਨਿਮਰਤਾ, ਇਹੋ ਜਿਹਾ ਇਤਿਹਾਸ ਦੁਨੀਆਂ ਵਿੱਚ ਫੋਲਿਆਂ ਵੀ। ਸੋ ਸੱਚੇ ਪਾਤਸ਼ਾਹ ਤ੍ਰਿਕਾਲ ਦਰਸ ਪਤਾ ਸੀ, ਬੁੱਧੀ ਬਹੁਤ ਕਲਯੁੱਗ ਦੇ ਵਿੱਚ ਬੜਾ ਸਿਆਣਾ ਹੋ ਜਾਣਾ ਬੰਦੇ ਨੇ, ਤਰਕਾਂ ਕਰੇਗਾ, ਸਵਾਲ ਕਰੇਗਾ, ਰਹਿਣ ਹੀ ਨਹੀਂ ਦਿੱਤਾ ਸਵਾਲ ਦਾ। ਜੋ ਹੁਣ ਕੋਈ ਢੀਠ ਹੋ ਕੇ ਕਰੀ ਜਾਵੇ ਤਾਂ ਵੱਖਰੀ ਗੱਲ, ਨਾ ਮੰਨੇ ਤਾਂ ਮੂਰਖ ਹੀ ਕਵਾਂਗੇ, ਮਨਮੁੱਖ ਹੀ ਕਵਾਂਗੇ। ਸੱਚੇ ਪਾਤਸ਼ਾਹ ਜੀ ਨੇ ਆਪ ਛਕਿਆ, ਫਿਰ ਕਿਹਾ ਵੀ ਚੜ੍ਹਦੀ ਕਲਾ ਵਾਲੇ ਸਨ, ਫਿਰ ਆਵਾਜ਼ਾਂ ਦਿੱਤਾ ਸੀ, ਪਰਿਵਾਰ ਨੂੰ ਵੀ ਛਕਾਇਆ ਸੀ। ਇਹ ਪ੍ਰੂਫ ਨੇ। ਫਿਰ ਸੰਗਤ ਨੂੰ ਆਵਾਜ਼ ਦਿੱਤੀ ਸੀ, 20,000 ਨੇ ਛਕਿਆ ਸੀ ਪਹਿਲੀ ਆਵਾਜ਼ ਨਾਲ, 20,000 ਸੰਗਤਾਂ ਨੇ। ਸੱਚੇ ਪਾਤਸ਼ਾਹ ਜੀ ਗਿਆਨੀ ਗਿਆਨ ਸਿੰਘ ਜੀ ਕਹਿ ਰਹੇ ਨੇ ਕਿ ਭਾਈ ਅੰਮ੍ਰਿਤ ਛਕਾਵੇ ਗੁਰ ਮੰਤਰ ਬਤਾਵੇ ਫੁਰ। ਗੁਰੂ ਮਹਾਰਾਜ ਦਾ ਬਖਸ਼ਿਆ ਇਹ ਦਾਤ, ਅਮੋਲਕ ਦਾਤ, ਇਹ ਅੰਮ੍ਰਿਤ ਛਕਾਵੇ ਫਿਰ ਉਹ ਪੰਜ ਪਿਆਰੇ, ਪੰਜ ਸਿੰਘ ਸਾਹਿਬਾਨ ਚੜ੍ਹਦੀ ਕਲਾ ਵਾਲੇ ਅੰਮ੍ਰਿਤ ਛਕਾਉਣ ਗੁਰੂ ਦੀ ਹਜ਼ੂਰੀ ਵਿੱਚ। ਅੰਮ੍ਰਿਤ ਦਾ ਚੂਲਾ ਛਕਾ ਕੇ ਪੰਜ ਪੰਜ ਮੁੱਖ ਵਿੱਚ ਪਾ ਕੇ ਚੂਲੇ, ਪੰਜ ਪੰਜ ਨੇਤਰਾਂ ਵਿੱਚ ਮਾਰ ਕੇ ਦੋਈ ਹੱਥੀਂ, ਪੰਜ ਪੰਜ ਦਸਮ ਦੁਆਰ ਵਿੱਚ ਦਿਮਾਗ ਵਿੱਚ ਪਾ ਕੇ, ਅਤੇ ਫਿਰ ਉਸ ਤੋਂ ਬਾਅਦ ਜਦੋਂ ਸਾਰੇ ਛਕ ਲੈਣ ਸੰਗਤ ਅੰਮ੍ਰਿਤ ਗੁਰੂ ਦੇ ਹਜ਼ੂਰ ਆਈ ਹੋਈ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜੋ ਕੇ ਪੰਜੇ ਸਿੰਘ ਸਾਹਿਬਾਨ ਮੰਤਰ ਬਤਾਵੇ ਫੁਰ। ਗੁਰੂ ਦਾ ਮੰਤਰ, ਗੁਰਮੰਤਰ, ਮੂਲ ਮੰਤਰ, ਫਿਰ ਢਿੱਲ ਨਾ ਕਰਨ ਉਸੇ ਵੇਲੇ। ਭਾਈ ਨਾਮ ਕਿਹੜਾ ਜਪਣਾ ਹੈ, ਸਵਾਲ ਕਰਦਾ ਹਰ ਕੋਈ, ਮੈਂ ਫਲਾਨੇ ਦਾ ਨਾਮ ਲਿਆ ਹੋਇਆ, ਮੈਂ ਫਲਾਨੇ ਦਾ ਨਾਮ ਲਿਆ ਹੋਇਆ, ਨਹੀਂ, ਗੁਰੂ ਦਾ ਨਾਮ ਬਖਸ਼ਿਆ, ਗੁਰੂ ਦੀ ਹਜ਼ੂਰੀ, ਗੁਰਮੰਤਰ, ਮੂਲ ਮੰਤਰ, ਇਹਨੇ ਬਖਸ਼ਿਸ਼ ਕਰਨੀ ਹੈ। ਫਿਰ ਗੁਰੂ ਗੁਰਮੰਤਰ ਦੇਣ ਉਸੇ ਵੇਲੇ, ਨਾਮ ਦੀ ਦਾਤ ਦੇਣ, ਗੁਰਦੀਖਿਆ ਮੰਤਰ, ਅੰਮ੍ਰਿਤ ਦੇ ਚੂਲੇ ਨਾਲ ਮਿਲਿਆ ਹੋਇਆ ਨਾਮ, ਇਹ ਪਾਪਾਂ ਨੂੰ ਕਾਟ ਕਰਦਾ, ਪਾਪਾਂ ਦਾ ਸਾੜਾ ਸਾੜ ਦਿੰਦਾ, ਨਾਸ ਕਰ ਦਿੰਦਾ। ਫਿਰ ਉਸੇ ਵੇਲੇ ਬਿਨਾਂ ਢਿੱਲ ਤੋਂ, ਸਭ ਤੋਂ ਪਹਿਲਾਂ ਰਹਿਤ ਮਰਜ਼ਾਦਾ ਦੱਸਣ ਤੋਂ ਹਜ਼ੂਰ ਖੜ ਕੇ, ਜਦੋਂ ਅੰਮ੍ਰਿਤ ਸਾਰੇ ਛਕ ਲੈਣ, ਉਹਨਾਂ ਨੂੰ ਸਾਹਮਣੇ ਖੜਾ ਕੇ ਕਿ ਹਰ ਇੱਕ ਦੀ ਨਿਗਾਹ ਗੁਰੂ ਗ੍ਰੰਥ ਸਾਹਿਬ ਵਿੱਚ, ਪੰਜਾਂ ਪਿਆਰਿਆਂ ਦੇ ਦਰਸ਼ਨ ਹੋਣੇ ਚਾਹੀਦੇ ਨੇ ਹਰ ਇੱਕ ਨੂੰ। ਸੋ ਸਾਹਮਣੇ ਸਾਰਿਆਂ ਨੂੰ ਆਵਾਜ਼ ਸੁਣੇ, ਸਾਰਿਆਂ ਨੇ ਮਗਰ ਬੋਲਣਾ ਵਾ, ਤਾਂ ਕਰਕੇ ਛੋਟਿਆਂ ਨੂੰ ਮੂਹਰੇ ਖੜਾਇਆ ਜਾਂਦਾ ਹੈ, ਵੱਡਿਆਂ ਨੂੰ ਪਿੱਛੇ। ਔਰ ਉਸੇ ਵੇਲੇ ਪੰਜ ਵਾਰ ਮੂਲ ਮੰਤਰ, ਪੰਜ ਵਾਰ ਗੁਰਮੰਤਰ ਦੱਸਣ, ਦ੍ਰਿੜ ਕੌਣ ਕਰਾਉਣ, ਆਪ ਬੋਲ ਕੇ ਪਿੱਛੇ ਬੁਲਾਉਣ,
1: ਰਹਿਤ ਦਿੜਾਵੇ ਔਰ ਗੁਣ ਮੁਖ ਦਾਸ ਹੀ।
0: ਫਿਰ ਉਸ ਤੋਂ ਬਾਅਦ ਰਹਿਤ ਗੁਰੂ ਦੀ ਦ੍ਰਿੜਾਵੇ ਪ੍ਰਪੱਕ ਕਰਾਉਣ, ਇੱਕ ਸਿੰਘ ਸਾਹਿਬਾਨ ਵੱਡੀ ਸ੍ਰੀ ਸਾਹਿਬ ਫੜ ਕੇ, ਜਿਹੜਾ ਪੂਰਾ ਟ੍ਰੇਨਡ ਹੁੰਦਾ ਜਥੇਦਾਰ ਪੰਜਾਂ ਦਾ, ਪੰਜੇ ਇੱਕੋ ਜਿਹੇ ਵੈਸੇ ਚਾਹੀਦੇ ਨੇ। ਸੋ ਇੱਕ ਜਾਣਾ, ਮਰਜ਼ਾਦਾ ਤਾਂ ਇੱਕ ਹੀ ਦੱਸ ਸਕਦਾ ਹੈ, ਖੜੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਨਮੁੱਖ, ਫਿਰ ਉਹ ਰਹਿਤ ਮਰਜ਼ਾਦਾ ਦੱਸੇ ਦਿੜਾਵਾ, ਔਰ ਕਿ ਹਿਰਦੇ ਵਿੱਚੋਂ, ਨਿਸ਼ਕਾਮ ਹਿਰਦੇ ਵਿੱਚੋਂ ਉੱਚੇ ਮੁੱਖ ਤੋਂ ਉਚਾਰ ਕੇ ਰਹਿਤ ਮਰਜ਼ਾਦਾ ਦੱਸੇ,
1: ਪੰਜ ਕੋਸ਼ ਅੰਤਰੀਵ ਦੁੱਖ ਦੇਖਿਆ ਅਤੀ।
0: ਉਸੇ ਤਰ੍ਹਾਂ ਰਹਿਤ ਦੱਸੇ, ਕੀ ਦੱਸੇ, ਪੰਜ ਕੋਸ਼, ਪੰਜ ਕੋਸ਼ ਅੰਤਰੀਵ ਦੁੱਖ ਦੇਖਿਆ ਅਤੀਵ, ਪੰਜ ਜਿਹੜੇ ਅੰਦਰ ਕੋਸ਼ ਹੈ, ਅੰਤਰੀਵ ਅੰਦਰ ਆ, ਪੰਜ ਕੋਸ਼, ਪੰਜ ਕੋਸ਼ ਹੁੰਦਾ ਪੜਦਾ। ਸੋ ਜੋ ਪਰਦੇ ਦੇ ਪਿੱਛੇ ਹੋਵੇ, ਜਿਵੇਂ ਮਿਆਨ ਹੁੰਦਾ ਤਲਵਾਰ 'ਤੇ ਚੜ੍ਹਿਆ ਹੋਇਆ, ਵਿੱਚ ਸ੍ਰੀ ਸਾਹਿਬ ਹੁੰਦੀ, ਮਿਆਨ ਉੱਪਰ ਹੁੰਦਾ, ਉਹ ਪਰਦਾ ਹੀ ਹੁੰਦਾ। ਕੋਸ਼ ਪੰਜ ਪਰਦੇ ਜਿਹੜੇ ਨੇ, ਅੰਤਰੀਵ ਜਿਹੜੇ ਅੰਦਰ ਪਏ ਹੋਏ ਨੇ, ਜਿਹਦੇ ਕਰਕੇ ਮਿਲਾਪ ਨਹੀਂ ਹੁੰਦਾ, ਆਤਮਾ ਪਰਮਾਤਮਾ ਦਾ ਰੂਪ ਨਹੀਂ ਹੁੰਦੀ, ਸਾਰਾ ਜਨਮ ਲੰਘ ਜਾਂਦਾ ਹੈ, ਆਪਣੇ ਆਪੇ ਦੀ ਪਹਿਚਾਣ ਨਹੀਂ ਕਰਦਾ ਹੈ ਜੀਵ, ਜੀਵ ਆਤਮਾ, ਇਹ ਪੰਜ ਕੋਸ਼ਾਂ ਕਰਕੇ ਹੈ, ਕਾਰਨ ਇਹੀ ਅੜਿੱਕਾ ਵੱਡਾ ਜਿਹੜਾ। ਇਹ ਦੱਸਣ ਇਥੋਂ ਕਿੱਡਾ ਕਿੰਨੇ ਜੀਵਨ ਵਾਲੇ ਹੋਣਗੇ ਜਿਹੜੇ ਦੱਸਣਗੇ ਪੰਜ ਕੋਸ਼। ਗਿਆਨੀ ਗਿਆਨ ਸਿੰਘ ਜੀ ਨੇ ਤਾਂ ਸਿਰਾ ਹੀ ਲਾ ਦਿੱਤਾ ਵਾ। ਸੋ ਪੰਜ ਕੋਸ਼, ਕੋਸ਼ ਅੰਤਰੀਵ, ਅੰਦਰ ਜਿਹੜੇ ਪੰਜ ਪਰਦੇ ਨੇ ਵਾਸਤਵ ਸਰੂਪ ਨੂੰ ਜਿਨ੍ਹਾਂ ਨੇ ਢਕਿਆ ਹੋਇਆ ਹੈ, ਦੱਬਿਆ ਹੋਇਆ, ਦੁਖਦ ਦਿਖਾਵੇ ਤੀ, ਬਹੁਤ ਜ਼ਿਆਦਾ ਦੁੱਖ ਦੇਣ ਵਾਲੇ ਉਹਨਾਂ ਨੂੰ ਦਿਖਾਵੇ, ਇਹਨਾਂ ਕਰਕੇ ਦੁੱਖ ਦੁਖਦ ਆ, ਦੁੱਖ ਆ, ਜਿੰਨਾ ਦੁੱਖ ਆ। ਪੰਜ ਪਰਦੇ ਜਿਹੜੇ ਨੇ ਇਹਨਾਂ ਤੋਂ ਭਾਵ ਹੈ ਅਗਿਆਨ, ਅਗਿਆਨ ਇਹਨਾਂ ਕਰਕੇ ਹੈ। ਜਿੰਨਾ ਚਿਰ ਅਗਿਆਨ ਹੈ ਅੰਦਰ, ਉਹਨਾਂ ਚਿਰ ਹਰੇਕ ਜੀਵ ਦੁਖੀ ਹੈ, ਭਾਵੇਂ ਉਹ ਅੱਤ ਦਾ ਕੰਗਾਲ ਆ, ਗਰੀਬ ਆ, ਦੋ ਰੋਟੀਆਂ ਦਾ ਮੁਥਾਜ ਆ ਅਤੇ ਕੱਪੜੇ ਦਾ, ਰੱਜ ਕੇ ਸੌਂਦਾ ਭਾਵੇਂ ਉਹ ਬੇਫਿਕਰ ਹੋ ਕੇ, ਗਰੀਬ ਵੀ ਅਤੇ ਭਾਵੇਂ ਦੁਨੀਆਂ ਦਾ ਉੱਚ ਕੋਟੀ ਦਾ ਰਾਜਾ ਵਾ। ਸੋ ਪਾਵਰਫੁੱਲ ਆ, ਉਹ ਵੀ ਦੁਖੀ ਹੈ ਅਗਿਆਨ ਜਿੰਨਾ ਚਿਰ ਹਿਰਦੇ ਵਿੱਚ ਹੈ। ਕਿਉਂ? ਦੋ ਜਿਹੜੇ ਨੇ ਵੱਡੇ ਹਰਖ ਅਤੇ ਸ਼ੋਗ ਅਗਿਆਨ ਕਰਕੇ ਨੇ। ਫੌਜ ਤਾਂ ਇਹਦੀ ਬਹੁਤ ਆ, ਗਿਆਨ ਦੀ ਸੰਪ ਆਂਸਰੀ ਸੰਪਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਸ਼ਬਦ ਸਪਰਸ਼ ਰੂਪ ਰਸ ਗੰਧ, ਪੰਜ ਇੰਦਰੀਆਂ ਦੇ ਵਿਸ਼ੇ ਨੇ। ਹਰਖ ਸ਼ੋਗ, ਖੁਸ਼ੀ ਗਮੀ, ਕਦੇ ਖੁਸ਼ੀ ਕਦੇ ਗਮੀ, ਕਦੇ ਖੁਸ਼ੀ ਕਦੇ ਗਮੀ, ਇਹ ਹੀ ਦੁੱਖ ਆ ਅਗਿਆਨ। ਜਿੰਨਾ ਚਿਰ ਅਗਿਆਨ ਬਣਦਾ ਹੈ ਬਣੇ ਰਹਿੰਦੇ ਨੇ। ਇੱਕ ਰਸ ਸੁੱਖ ਨਹੀਂ ਪ੍ਰਤੀਤ ਹੁੰਦੀ, ਇੱਕ ਰਸ ਖੁਸ਼ੀ ਨਹੀਂ ਹੁੰਦੀ। ਜਦੋਂ ਗਿਆਨ ਹੋਣਾ ਹੈ ਆਤਮਾ ਦਾ, ਆਪਣੇ ਨਿੱਜ ਸਰੂਪ ਦਾ, ਉਦੋਂ ਸੁੱਖ ਹੀ ਸੁੱਖ ਰਹਿ ਜਾਣਾ, ਆਨੰਦ ਹੀ ਆਨੰਦ ਰਹਿ ਜਾਣਾ, ਖੁਸ਼ੀਆਂ ਹੀ ਖੁਸ਼ੀਆਂ ਰਹਿ ਜਾਣੀਆਂ, ਗਮੀ ਨਹੀਂ ਰਹਿਣੀ। ਸੋ ਅਫਸੋਸ, ਚਿੰਤਾ ਨਹੀਂ ਰਹਿਣੀ, ਉਹ ਛੂਹ ਮੰਤਰ ਹੋ ਜਾਣੀ ਆ। ਤਾਂ ਹੀ ਕਿ ਅਸੀਂ ਲੱਖ ਖੁਸ਼ੀਆਂ ਪਾਤਸ਼ਾਹ ਹੀ ਹਾਂ ਜੇ ਸਤਿਗੁਰ ਨਜ਼ਰ ਕਰੇ। ਲੱਖਾਂ ਖੁਸ਼ੀਆਂ ਆ ਜਾਂਦੀਆਂ ਨੇ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪਕਾ ਨਾਲ। ਆਪਣੇ ਸਰੂਪ ਨੂੰ ਪਹਿਚਾਨਣ ਨਾਲ ਗਿਆਨ ਹੋ ਜਾਂਦਾ ਆਪਣੇ ਆਤਮਾ ਦਾ, ਅਤੇ ਆਤਮਾ ਦਾ ਜਿਹਨੂੰ ਗਿਆਨ ਹੋ ਜਾਂਦਾ ਉਹ ਬ੍ਰਹਮ ਗਿਆਨੀ, ਉਹ ਸੁਖੀ ਸੁੱਖ ਆਨੰਦ ਵਿੱਚ ਹੀ ਜਾਂਦਾ, ਉਹਨੂੰ ਕੋਈ ਦੁੱਖ ਨਹੀਂ ਹੁੰਦਾ। ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਏਕੈ ਏਕੀ ਨਿਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਦੁੱਖ ਰਹਿ ਹੀ ਨਹੀਂ ਜਾਂਦਾ ਸੀ, ਭਾਵੇਂ ਸਰੀਰ ਨੂੰ ਕੋਈ ਬੰਦ ਬੰਦ ਕੱਟੀ ਜਾਵੇ, ਭਾਵੇਂ ਖੋਪਰ ਲਾਈ ਜਾਵੇ, ਭਾਵੇਂ ਚਰਖੜੀ ਤਾਂ ਚਾੜੀ ਜਾਵੇ। ਇਹੀ ਅਵਸਥਾ ਸੀ ਨਾ, ਹੱਸ ਰਹੇ ਸੀ ਬੈਠੇ ਹੋਏ ਭਾਈ ਮਨੀ ਸਿੰਘ ਸਾਹਿਬ ਜੀ, ਹੱਸ ਰਹੇ ਸੀ ਭਾਈ ਤਾਰੂ ਸਿੰਘ ਸਾਹਿਬ ਜੀ। ਵੇਖਣ ਵਾਲਿਆਂ ਦੇ ਵਾਸਤੇ ਇੱਕ ਤਮਾਸ਼ਾ ਸੀ, ਮੂੰਹ 'ਚ ਉਂਗਲਾਂ ਪਈਆਂ ਹੋਈਆਂ ਸੀ, ਇਹ ਕੈਸੇ ਸਿੱਖ ਨੇ, ਕਿਹੜੀ ਮਿੱਟੀ ਦੇ ਬਣੇ ਹੋਏ ਨੇ, ਨਹੀਂ ਪੰਜਾਂ ਤੱਤਾਂ ਦੀ ਮਿੱਟੀ ਵਿੱਚ ਉਹਦਾ ਨਿਕਲੇ ਹੋਏ ਸੀ ਉਹ ਆਪਣੇ ਨਿਜਾ ਆਨੰਦ ਵਿੱਚ ਸੀ, ਆਤਮ ਸਰੂਪ ਵਿੱਚ ਸੀ। ਇਸ ਕਰਕੇ ਉਹਨਾਂ 'ਚ ਦੁੱਖਦਾਇਵ ਅਤੀਵ ਲਿਖਿਆ, ਪੰਚ ਕੋਸ਼ ਅੰਤਰੀਵ ਦੁਖਦ ਦੇਖਿਆ ਅਤੀਵ। ਇਹ ਦੱਸਣ ਵੀ ਸਭ ਤੋਂ ਵੱਡੇ ਦੁੱਖ ਦੇਣ ਵਾਲੇ ਇਹ ਨੇ ਪੰਜ ਕੋਸ਼, ਪੰਜ ਪਰਦੇ। ਕੌਣ ਨੇ, ਕਿਹੜੇ ਨੇ ਪੰਜ? ਪਹਿਲਾ ਅੰਨਮੈ ਕੋਸ਼, ਜਿਹੜਾ ਭਾਰ ਅਸੀਂ ਚੱਕੀ ਫਿਰਦੇ ਹਾਂ, ਅੰਨਮੈ ਕੋਸ਼। ਇਹ ਜੇ ਕਿਤੇ ਇਹਦੇ ਵਿੱਚੋਂ ਜਦੋਂ ਗਿਆਨ ਹੋ ਜਾਂਦਾ, ਤੁਸੀਂ ਕਦੇ ਵੇਖਿਆ ਹੋਣਾ ਰੱਬ ਦੇ ਪਿਆਰੇ, ਪਹਿਲੀ ਗੱਲ ਤਾਂ ਹੁੰਦਾ ਹੀ ਨਹੀਂ ਦਰਸ਼ਨ, ਹੁਣ ਸਮਾਇਸ ਬ੍ਰਹਮ ਗਿਆਨੀ ਦੇ ਬਿਰਲੇ ਟਾਵੇਂ ਨੂੰ ਹੋਣਗੇ, ਕਦੇ ਉਹ ਤੁਖ ਥੱਕਦਾ ਹੀ ਨਹੀਂ ਬ੍ਰਹਮ ਗਿਆਨੀ। ਕਿਉਂ? ਅੰਦਰ ਦਾ ਗਿਆਨ ਇਹਦੇ ਬੋਝ ਇਹਦਾ ਲੱਥਾ ਹੁੰਦਾ, ਫਿਰਦਾ ਇਹਦੇ 'ਚ ਹੁੰਦਾ। ਅੰਨਮੈ ਕੋਸ਼, ਪਹਿਲਾ ਇਹ ਸਰੀਰ, ਅੰਨ ਦੇ ਆਸਰੇ ਚੱਲਣ ਵਾਲਾ ਇਹ ਸਥੂਲ ਸਰੀਰ, ਆਕਾਸ਼, ਹਵਾ, ਪਾਣੀ, ਧਰਤੀ ਅਤੇ ਅਗਨੀ ਦਾ, ਜੋ ਇਹਦੇ ਤੋਂ ਬਣਿਆ ਹੋਇਆ ਹੈ, ਅਰਥਾਤ ਇਹਦੇ ਤੋਂ ਬਣਿਆ ਹੋਇਆ ਸਰੀਰ ਪੰਜਾਂ ਤੱਤਾਂ ਦਾ, ਇਹ ਅੰਨਮੈ ਕੋਸ਼ ਹੈ। ਸੋ ਇਹ ਪੜਦਾ ਪਿਆ ਹੋਇਆ ਵੀ ਮੈਂ ਅੰਨ ਖਾਂਦਾ ਹੈ, ਮੇਰਾ ਸਰੀਰ ਆ, ਇਹਦੇ ਵਿੱਚ ਹੀ ਪਾਲਣ ਪੋਸ਼ਣਾ ਵਿੱਚ ਜਿਹੜਾ ਲੱਗਾ ਹੋਇਆ ਜੀਵ, ਇਹ ਪੜਦਾ ਬਹੁਤ ਵੱਡਾ, ਇਹਦੇ ਵਿੱਚ ਰੁਕ ਜਾਂਦਾ। ਦੂਜਾ ਪ੍ਰਾਣਮੈ ਕੋਸ਼, ਅੰਨਮੈ ਕੋਸ਼, ਪ੍ਰਾਣਮੈ ਕੋਸ਼। ਪ੍ਰਾਣ ਚੱਲਦੇ ਨੇ, ਪੰਜ ਤਰ੍ਹਾਂ ਦੀ ਹਵਾ ਚੱਲਦੀ ਇਹਦੇ ਵਿੱਚ, ਅਪਾਨ, ਬਿਆਨ, ਅਪਾਨ ਆਦਿਕ, ਉਪਾਨ ਆਦਿਕ, ਪੰਜ ਤਰ੍ਹਾਂ ਦੀ ਹਵਾ ਹੈ। ਅਤੇ ਇਹਦੇ ਵਿੱਚ ਪੰਜ ਕਰਮ ਇੰਦਰੇ ਆ ਜਾਂਦੇ ਨੇ, ਹੱਥ ਪੈਰ, ਜਿਨ੍ਹਾਂ ਨਾਲ ਅਸੀਂ ਕਰਮ ਕਰਦੇ ਹਾਂ। ਇਹ ਪ੍ਰਾਣ ਨੇ ਪੰਜ ਪੰਜ ਤਰ੍ਹਾਂ ਦੀ ਹਵਾ। ਕਿਸੇ ਦੇ ਪ੍ਰਾਣ ਕੰਨਾਂ ਰਾਹੀਂ ਨਿਕਲਦੇ ਨੇ, ਕਿਸੇ ਦੇ ਮੂੰਹ ਰਾਹੀਂ, ਕਿਸੇ ਦੇ ਇਹ ਛੇਕਾਂ ਰਾਹੀਂ, ਜਿਹੜੇ ਛੇਕ ਨੇ ਜਦੋਂ ਡੈਥ ਹੁੰਦੀ ਹੈ। ਸਵਾਸ ਜਿਹੜੇ ਪ੍ਰਾਣ ਨੇ, ਨਾਭੀ ਵਿੱਚ ਹੈ ਸਵਾਸ, ਮੂਲ ਪ੍ਰਾਣ, ਗਿਣਤੀ ਦੇ ਹਰ ਇੱਕ ਜੀਵ ਨੂੰ ਮਿਲੇ ਨੇ। ਜਦੋਂ ਗਿਣਤੀ ਪੂਰੀ ਹੋਈ, ਗੰਢ ਖੁੱਲ੍ਹ ਜਾਂਦੀ, ਉਦੋਂ ਸਰੀਰ ਦੀ ਮੌਤ ਹੋ ਜਾਂਦੀ। ਉਹ ਪੰਜ ਤਰ੍ਹਾਂ ਦੀ ਹਵਾ ਹੈ। ਸੋ ਇਹ ਪ੍ਰਾਣ ਜਿਹੜੇ ਨੇ ਅਤੇ ਪੰਜ ਕਰਮ ਇੰਦਰੇ, ਹੱਥ ਪੈਰ ਜਿਹੜੇ ਕਰਦੇ ਨੇ, ਜਿਨ੍ਹਾਂ ਨੂੰ ਮਾੜੀ ਸੱਟ ਵੱਜਦੀ ਹੈ ਅਤੇ ਜਦੋਂ ਕੁਝ ਵੱਜਦਾ ਦੁੱਖ ਲੱਗਦਾ ਹੈ, ਪ੍ਰਾਣ ਮਾਨੋ ਪ੍ਰਾਣ ਨਿਕਲਦੇ ਨੇ, ਹਾਏ ਬੂ ਕਰਦਾ, ਚੀਕਦਾ ਜੀ, ਇਹ ਪ੍ਰਾਣ ਮੈਂ ਕੋਸ਼। ਦੂਜਾ ਇਹਦੇ ਵਿੱਚ ਜਿਹੜੀ ਬਿਰਤੀ ਲੱਗੀ ਹੋਈ, ਪੰਜ ਕਰਮ ਇੰਦਰੇ ਅਤੇ ਪੰਜ ਹਵਾ ਜਿਹੜੀਆਂ ਚਾਲੀਆਂ, ਇਸ ਤਰ੍ਹਾਂ ਪ੍ਰਾਣ ਮੈਂ ਕੋਸ਼, ਮਨੋ ਮੈਂ ਕੋਸ਼। ਦੂਜਾ ਸ਼ਕਤੀ ਬਿਰਤੀ ਜੋ ਫੁਰਨੇ ਉਠਾਉਂਦੀ ਹੈ, ਸੰਕਲਪ ਵਿਕਲਪ ਚੰਗੇ ਅਤੇ ਮਾੜੇ ਫੁਰਨੇ। ਸ਼ਕਤੀ ਬਿਰਤੀ ਬਹੁਤ ਸ਼ਕਤੀਸ਼ਾਲੀ, ਉਹਨੂੰ ਮਨ ਕਿਹਾ ਹੈ, ਉਹ ਮਨੋ ਮੈਂ ਕੋਸ਼ ਹੈ। ਪੰਜ ਕਰਮ ਇੰਦਰੇ ਦੇ ਨਾਲ ਹੀ ਨੇ ਅਤੇ ਛੇਵਾਂ ਮਨ, ਇਹ ਮਨੋ ਮੈਂ ਕੋਸ਼ ਹੈ, ਇਹ ਪੜਦਾ ਪਿਆ ਹੋਇਆ ਇੱਕ। ਸੋ ਮਨ ਵੀ ਜਿਹੜਾ ਅਸਲ ਵਾਸਤਵ ਸਰੂਪ ਨਹੀਂ ਹੈ। ਇਹਨੂੰ ਵਾਰ ਵਾਰ ਕਿਹਾ, ਤੂੰ ਆਪਣਾ ਸਰੂਪ ਪਹਿਚਾਨ, ਤੂੰ ਇਹਦੇ ਵਿੱਚ ਕਿਉਂ ਖਚਤ ਹੋਇਆ ਫਿਰਦਾ ਮਨਾ। ਮਨ ਤੂੰ ਜੋਤ ਸਰੂਪ ਹੈ, ਤੇਰਾ ਇਹ ਸਰੂਪ ਨਹੀਂ ਜਿਹਦੇ ਨਾਲ ਤੂੰ ਮੋਹ ਲਾ ਲਿਆ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਮਨੋ ਮੈਂ ਕੋਸ਼ ਤੀਜਾ ਹੈ। ਚੌਥਾ ਵਿਗਿਆਨ ਮੈਂ ਕੋਸ਼। ਵਿਗਿਆਨ ਤੋਂ ਅਰਥ ਹੁੰਦਾ ਹੈ ਸਾਇੰਸ, ਬੁੱਧੀ। ਇਹ ਜਿਹੜੀ ਬੁੱਧੀ ਹੈ, ਨਿਸ਼ਚਾ ਕਰਦੀ ਹੈ ਠੀਕ ਕੀ ਹੈ, ਗਲਤ ਕੀ ਹੈ, ਸੋਚਾਂ ਸੋਚਦੀ ਹੈ ਮੈਂ ਕੀ ਕਰਨਾ। ਮਨ ਮੂਹਰੇ ਲੱਗਾ ਬੁੱਧੀ ਨੂੰ ਮਗਰ ਲਾ ਲੈਂਦਾ ਹੈ। ਜੋ ਮਨ ਕਹਿੰਦਾ ਮੈਂ ਕਰਨਾ, ਬੁੱਧੀ ਕਹਿੰਦੀ ਉਹੀ ਨਿਸ਼ਚਾ ਕਰਦੀ ਵੀ ਠੀਕ ਹੈ। ਰਾਜਾ ਮਨ ਹੀ ਹੈ, ਕਬਜ਼ਾ ਬੁੱਧੀ 'ਤੇ ਮਨ ਦਾ ਹੀ ਹੈ। ਵਿਗਿਆਨ ਮੈਂ ਕੋਸ਼, ਬੁੱਧੀ। ਪੰਜ ਗਿਆਨ ਇੰਦਰੇ ਇਹਦੇ ਵਿੱਚ ਆਉਂਦੇ ਨੇ, ਪੰਜ ਗਿਆਨ ਇੰਦਰੇ। ਸੋ ਜ਼ੁਬਾਨ ਤੱਤਾ, ਜਿਵੇਂ ਚਮੜੀ ਹੈ, ਤੱਤਾ ਠੰਡਾ ਪਛਾਣਦੀ ਹੈ, ਅੱਖਾਂ ਵੇਖਦੀਆਂ ਨੇ, ਕੰਨ ਸੁਣਦੇ ਨੇ, ਫਿਰ ਪਤਾ ਲੱਗਦਾ, ਗੱਲਾਂ ਬਾਤਾਂ ਦਾ ਸੁਣ ਕੇ ਜਵਾਬ ਦਿੰਦੇ ਹਾਂ, ਪ੍ਰਸ਼ਨ ਸੁਣ ਕੇ ਆਨਸਰ ਦਿੰਦੇ ਹਾਂ, ਇਹ ਬੁੱਧੀ ਆ, ਗਿਆਨ ਇੰਦਰੇ ਨੇ ਸਾਰੇ। ਜ਼ੁਬਾਨ ਬੋਲਦੀ ਹੈ ਕੀ ਬੋਲਣਾ ਹੈ, ਕੀ ਨਹੀਂ ਬੋਲਣਾ ਹੈ। ਸੋ ਇਹਦੇ ਵਿੱਚ ਪੰਜ ਗਿਆਨ ਇੰਦਰੇ ਆਉਂਦੇ ਨੇ ਅਤੇ ਬੁੱਧੀ ਹੈ ਛੇਵੀਂ। ਵਿਗਿਆਨ ਮੈਂ ਕੋਸ਼, ਇਹ ਪੜ੍ਹਦਾ ਇੱਕ ਆਤਮਾ 'ਤੇ ਪਿਆ ਹੋਇਆ। ਚੌਥਾ, ਪੰਜਵਾਂ ਆਨੰਦ ਮੈਂ ਕੋਸ਼। ਆਨੰਦ ਤੋਂ ਭਾਵ ਹੁੰਦਾ ਖੁਸ਼ੀ, ਖੇੜਾ। ਜਦੋਂ ਇਹਦੇ ਵਿੱਚ ਆਉਂਦਾ, ਇਹਦੇ ਵਿੱਚ ਭਾਵੇਂ ਚਾਰੇ ਸਰੀਰ ਪਹਿਲੇ, ਅੰਨ ਮੈਂ ਕੋਸ਼, ਪੰਜਾਂ ਤੱਤਾਂ ਦਾ ਸਥੂਲ ਸਰੀਰ, ਔਰ ਪ੍ਰਾਣ ਮੈਂ ਕੋਸ਼, ਮਨੋ ਮੈਂ ਕੋਸ਼, ਪੰਜ ਕਰਮ ਇੰਦਰੇ ਅਤੇ ਇੱਕ ਮਨ, ਅਤੇ ਵਿਗਿਆਨ ਮੈਂ ਕੋਸ਼, ਪੰਜ ਗਿਆਨ ਇੰਦਰੇ ਅਤੇ ਇੱਕ ਬੁੱਧੀ, ਇਹ ਸਾਰੇ ਰਲਾ ਕੇ ਕਾਰਨ ਜਿਹੜਾ ਸਰੀਰ ਬਣਦਾ ਹੈ, ਕਾਰਨ ਸੂਕਸ਼ਮ ਸਰੀਰ ਅੰਦਰ, ਜੋ ਆਨੰਦ ਮੈਂ ਕੋਸ਼ ਜਿਹੜਾ ਇਹਨਾਂ ਨੂੰ ਇਹਦੇ ਵਿੱਚ ਰਹਿ ਕੇ ਕੁਝ ਖੁਸ਼ੀ ਪ੍ਰਤੀਤ ਕਰਦਾ ਹੈ, ਇਹ ਥੋੜ੍ਹਾ ਜਿਹਾ ਕਈ ਇਹਨੂੰ ਮੰਨ ਲੈਂਦੇ ਵੀ ਮੈਂ ਨੇੜੇ ਹੋ ਗਿਆ ਪਰਮਾਤਮਾ ਦੇ, ਨਹੀਂ ਨੇੜੇ ਨਹੀਂ ਹੁੰਦਾ। ਜਿਵੇਂ ਮੰਨ ਲਈਏ ਆਪਾਂ ਕੋਈ ਬਹੁਤਾ ਮਨ ਪਾਉਂਦਾ ਖਾਣਾ ਮਿਲ ਜੇ ਸਵਾਦਲਾ, ਜਿੰਨਾ ਕੁ ਬੰਦੇ ਨੂੰ ਫਿੱਟ ਹੁੰਦਾ ਹੈ, ਕਹਿੰਦਾ ਆਨੰਦ ਆ ਗਿਆ। ਸੋ ਬੜਾ ਖੁਸ਼ ਹੁੰਦਾ, ਅੰਦਰੋਂ ਖੁਸ਼ ਹੁੰਦਾ ਹਿਰਦੇ ਤੱਕ ਪੂਰਾ, ਕਈ ਵਾਰ ਬੰਦਾ, ਹਮੇਸ਼ਾ ਨਹੀਂ ਹੁੰਦਾ ਖੁਸ਼। ਤਾਂ ਇਸ ਤਰ੍ਹਾਂ ਅਸਚਰਜ ਰੂਪ ਨੂੰ ਵੇਖ ਕੇ ਅਸਚਰਜ ਕਈ ਵਾਰ ਹੈਰਾਨ ਹੁੰਦਾ ਵਾ, ਜਾਂ ਸੁੱਤੇ ਪਿਆਂ ਜਦੋਂ ਬਿਲਕੁਲ ਸੁਪਨਾ ਨਹੀਂ ਆਉਂਦਾ, ਅੱਤ ਦਾ ਥੱਕਿਆ ਹੋਇਆ ਜਦੋਂ ਸੌਂਦਾ ਵਾ ਅਤੇ ਕੋਈ ਸੁਪਨਾ ਨਾ ਹੋਵੇ, ਗੂੜੀ ਨੀਂਦ ਵਿੱਚ ਚਲਿਆ ਜਾਂਦਾ, ਉਦੋਂ ਵੀ ਜਦੋਂ ਉੱਠਦਾ ਹੈ ਤਾਂ ਕਹਿੰਦਾ ਬੜਾ ਆਨੰਦ ਆਇਆ ਸੀ। ਇਹ ਜਿਹੜਾ ਆਨੰਦ ਆਇਆ, ਆਨੰਦ ਮੈਂ ਕੋਸ਼, ਇਹ ਵੀ ਪੜਦਾ ਹੈ। ਆਤਮਾ ਦਾ ਆਨੰਦ ਨਹੀਂ ਹੁੰਦਾ, ਲੇਕਿਨ ਕੁਝ ਮਿੰਟ ਹੁੰਦਾ, ਕੁਝ ਸਮਾਂ ਹੁੰਦਾ, ਭੋਜਨ ਦਾ ਆਨੰਦ ਵੀ, ਹੋਰ ਆਨੰਦ ਕਹਿ ਸਕਦੇ, ਵਿਕਾਰਾਂ ਦੇ ਆਨੰਦ ਨੇ, ਭੋਜਨ ਦੇ ਆਨੰਦ ਨੇ, ਗੂੜੀ ਨੀਂਦ ਆ ਜੇ ਉਹਦਾ ਆਨੰਦ ਹੈ। ਸੰਸਾਰ ਵਿੱਚ ਵੜੇ ਨੇ, ਇਹਨਾਂ ਨੂੰ ਕਿਹਾ ਸੀ ਆਨੰਦ ਆਨੰਦ, ਸਭ ਕੋ ਕਹਿ ਆਨੰਦ ਗੁਰੂ 'ਤੇ ਜਾਣੇ, ਸਭ ਕੋਈ ਕਹਿੰਦਾ ਬੜਾ ਆਨੰਦ ਹੈ, ਬੜਾ ਆਨੰਦ ਹੈ, ਪਰ ਗੁਰੂ ਅਮਰਦਾਸ ਜੀ ਕਹਿੰਦੇ ਕਮਾਈ ਕਰੋ, ਗੁਰੂ ਦੇ ਸਨਮੁਖ ਆਓ, ਫਿਰ ਪਤਾ ਲੱਗੂ ਆਨੰਦ ਕੀ ਹੈ। ਸਿੱਖੋ, ਆਨੰਦ ਤਾਂ ਅਸੀਂ ਗੁਰੂ ਤੋਂ ਜਾਣਿਆ ਹੈ। ਗੁਰੂ ਨਾਨਕ ਦੇ ਘਰ ਗੁਰੂ ਅੰਗਦ ਦੇਵ ਸਾਹਿਬ ਦੀ ਸੇਵਾ ਕਰਕੇ ਜਦੋਂ ਮਨ ਨੇ ਆਪਣਾ ਸਰੂਪ ਪਛਾਣ ਲਿਆ ਅਤੇ ਉਦੋਂ ਪਤਾ ਲੱਗਾ ਆਨੰਦ ਕੀ ਹੈ। ਇਹ ਵੀ ਉਹਨਾਂ ਦਾ ਹੀ ਬਚਨ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ। ਉਹ ਸਦਾ ਆਨੰਦ, ਸਦੀਵੀ ਕਾਲ ਆਨੰਦ, ਆਤਮਾ ਦਾ ਆਨੰਦ, ਇਹ ਜਿਹੜਾ ਆਨੰਦ ਹੈ, ਆਨੰਦਮੈ ਕੋਸ਼ ਪੰਜਵਾਂ, ਇਹ ਵੀ ਪੜਦਾ ਹੈ, ਇਹ ਵੀ ਰੁਕਾਵਟ ਹੈ। ਇੱਥੇ ਰੁਕ ਜਾਂਦੇ ਨੇ ਬਹੁਤ ਬੰਦੇ ਵੀ ਹੋਰ ਕੀ ਲੈਣਾ ਜੀ। ਵੇਖੋ, ਚੰਗਾ ਘਰ ਬਾਹਰ ਆ, ਸੋਹਣੀਆਂ ਸੇਜਾਂ ਨੇ, ਮਹਿੰਗੀਆਂ ਗੱਡੀਆਂ ਨੇ, ਆਨੰਦ ਹੀ ਆਨੰਦ ਹੈ, ਛੂਕਦੇ ਜਾਂਦੇ ਹਾਂ, ਹਰੇਕ ਸਹੂਲਤ ਆ, ਹਰੇਕ ਸਹੂਲਤ, ਇੱਥੇ ਆਨੰਦ ਮੰਨ ਲਿਆ, ਇਹ ਵੀ ਆਨੰਦ ਨਹੀਂ, ਆਨੰਦ ਮੈਂ ਕੋਸ਼, ਇਹ ਵੀ ਉਹ ਆਨੰਦ ਨਹੀਂ, ਅਸਲੀ ਆਨੰਦ ਪਰਮ ਤੱਤ ਦਾ ਆਨੰਦ। ਇਹ ਪੰਜ ਪੜਦੇ ਨੇ, ਇਹ ਰੁਕਾਵਟ ਹਨ ਆਤਮਾ ਦੇ ਗਿਆਨ ਹੋਣ ਵਿੱਚ। ਅਗਿਆਨ ਦੀਆਂ ਇਹ ਤਹਿਆਂ ਨੇ, ਪਰਤਾਂ ਨੇ, ਇਉਂ ਕਹਿ ਲਈਏ, ਇਹ ਸਰੀਰ ਨੂੰ ਪਾ ਕੇ ਇਹ ਅਗਿਆਨ ਦੀਆਂ ਪਰਤਾਂ ਨੇ, ਜਿਵੇਂ ਤਹਿਆਂ ਲੱਗੀਆਂ ਹੁੰਦੀਆਂ ਨੇ। ਇਹ ਪੰਜਾਂ ਪੜਦਿਆਂ ਨੂੰ ਜਦੋਂ ਚੱਕੇ ਜਾਂਦੇ ਨੇ ਗੁਰੂ ਦੀ ਕਿਰਪਾ ਨਾਲ, ਫਿਰ ਉਹ ਆਤਮਾ ਦਾ ਆਨੰਦ ਪ੍ਰਗਟ ਹੁੰਦਾ ਹੈ ਇਸੇ ਹਿਰਦੇ ਵਿੱਚ। ਸਵਾਸ ਸਵਾਸ ਜਪਣ ਨਾਲ, ਲੇਕਿਨ ਉਹ ਸਵਾਸ ਜਿਹੜੇ ਮਿਲੇ ਨੇ ਪ੍ਰਾਣ, ਜਦੋਂ ਪ੍ਰਾਣ ਪਤੀ ਦੇ ਨਾਲ ਮਿਲ ਜਾਂਦੇ ਨੇ, ਪ੍ਰਾਣਾਂ ਦਾ ਪਤੀ ਪਰਮੇਸ਼ਰ ਹੈ, ਸੱਚੇ ਪਾਤਸ਼ਾਹ ਜੀ ਨੇ ਦਿੱਤੇ ਨੇ, ਦਾਤ ਉਹਦੀ ਹੈ ਨਾ। ਹਵਾ ਕਿਵੇਂ ਬੰਨੀ ਹੋਈ ਹੈ ਅੰਦਰ, ਪ੍ਰਾਣ ਕਿਵੇਂ ਟਿਕਾਏ ਹੋਏ ਨੇ, ਕਿੱਡੀ ਵੱਡੀ ਕਰਾਮਾਤ ਆ। ਪ੍ਰਾਣਾਂ ਦਾ ਪਤੀ ਉਹਨੂੰ ਤਾਂ ਹੀ ਕਿਹਾ ਵਾਰ ਵਾਰ ਬਾਣੀ ਵਿੱਚ, ਤੂੰ ਪ੍ਰਾਣ ਪਤੀ ਹੈ, ਤੇਰੇ ਕਰਕੇ ਜੀਵਨ ਆ। ਜਿਹਦੇ ਪ੍ਰਾਣ ਸਵਾਸ ਸਵਾਸ ਜੋ ਜਪਦਾ, ਉਹ ਸੰਤ ਆ, ਉਹ ਮਹਾਂਪੁਰਖ ਆ, ਉਹ ਪਾ ਲੈਂਦਾ ਆਪਣੇ ਸਰੂਪ ਨੂੰ, ਸਵਾਸ ਸਵਾਸ ਜਪਣ ਵਾਲਾ ਉਹ ਇਹਦੇ ਵਿੱਚੋਂ ਹੀ ਗਿਆਨ ਕੱਢ ਲੈਂਦਾ ਹੈ, ਪੰਜਾਂ ਪਰਦਿਆਂ ਨੂੰ ਲਾ ਦਿੰਦਾ ਹੈ, ਪੰਜਾਂ ਤਹਿਆਂ ਨੂੰ ਲਾ ਕੇ ਉਹ ਅੰਦਰੋਂ ਗਿਆਨ ਪਾ ਲੈਂਦਾ, ਆਤਮਾ ਦਾ ਗਿਆਨ। ਜਿੰਨਾ ਚਿਰ ਇਹ ਨਹੀਂ ਪੈਂਦਾ, ਉਨਾ ਚਿਰ ਦੁਖਦਾਇਕ ਹੈ ਅਗਿਆਨ, ਅਗਿਆਨ ਛਾਇਆ ਰਹਿੰਦਾ ਹੈ, ਅਤੇ ਅਗਿਆਨ ਵਿੱਚ ਹਰਖ ਸ਼ੋਗ ਹੈ, ਕਦੇ ਖੁਸ਼ੀ ਕਦੇ ਗਮੀ, ਕਦੇ ਖੁਸ਼ੀ ਕਦੇ ਗਮੀ, ਦੁਖਦਾਇਕ। ਉਹ ਭਾਵੇਂ ਕੰਗਾਲ ਹੈ ਅਤੇ ਭਾਵੇਂ ਦੁਨੀਆਂ ਦਾ ਰਾਜਾ ਹੈ, ਟਰੰਪ ਦੀ ਪਦਵੀ 'ਤੇ ਬੈਠਾ ਹੋਵੇ, ਪਾਵਰਫੁੱਲ ਬੰਦਾ, ਸੋ ਭਾਵੇਂ UNO ਦੀ ਪੰਚਾਇਤ ਦਾ ਮੁਖੀ ਹੋਵੇ, ਉਹਨੂੰ ਵੀ ਹਰਖ ਸ਼ੋਗ ਵਿਆਪੇਗਾ, ਦੁਖਦਾਇਕ ਹੋਵੇਗਾ, ਚੀਕੇਗਾ, ਹਿਰਦੇ ਵਿੱਚ ਹਰਖ ਸ਼ੋਗ ਆਵੇਗਾ, ਇੱਕ ਰਸ ਖੁਸ਼ੀ ਨਹੀਂ ਸੁੱਖ ਆ। ਇਸ ਕਰਕੇ ਬੁਖਲਾ ਗਿਆ ਸੀ ਜਾਰਜ ਬੁਸ਼, ਬੁਖਲਾ ਗਿਆ ਸੀ, ਏਡਾ ਵੱਡਾ ਬਿਆਨ ਦੇਤਾ ਤੁਸੀਂ, ਏਡੇ ਵੱਡੇ ਅਹੁਦੇ 'ਤੇ ਹੁੰਦੇ ਹਾਂ, ਸਾਨੂੰ ਲਦੇਨ ਚਾਹੀਦਾ ਹੈ, ਜਿਉਂਦਾ ਜਾਂ ਮੁਰਦਾ, ਗੁੱਸੇ 'ਚ ਆ ਕੇ, ਪੂਰੇ ਫੁੱਲ ਗੁੱਸੇ 'ਚ ਆ ਕੇ ਬਿਆਨ ਦਿੱਤਾ ਸੀ, ਲਦੇਨ ਚਾਹੀਦਾ ਜਿਉਂਦਾ ਜਾਂ ਮੁਰਦਾ, ਸੋ ਇੰਨੇ ਗੁੱਸੇ 'ਚ ਆ ਕੇ ਬਿਆਨ ਦਿੱਤਾ। ਇਹ ਹਰਖ ਛੋ ਗਿਆ, ਤਾਂ ਹੀ ਕਿਹਾ ਸੀ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਸਾਰੀ ਸ੍ਰਿਸ਼ਟੀ ਦਾ ਰਾਜਾ ਹੋਵੇ ਵੀ ਦੁਖੀ ਹੈ, ਅਗਿਆਨ ਦਾ ਪਰ, ਅਗਿਆਨ ਵਿੱਚ ਪੰਜਾਂ ਕੋਸ਼ਾਂ ਦੇ ਆ। ਕਿਹਾ ਸੀ ਭਗਤ ਕਬੀਰ ਸਾਹਿਬ ਜੀ ਨੇ, ਸੋ ਜਿੰਨਾ ਚਿਰ ਅਗਿਆਨ ਰਹਿੰਦਾ ਸਭ ਕੋਈ ਦੁਖੀ ਹੈ, ਪਰਜਾ ਜਾਂ ਰਾਜਾ ਕੰਗਾਲ ਹੈ, ਦੁਖੀ ਰਹਿੰਦਾ। ਜੋ ਪੈ ਰਸਨਾ ਰਾਮ ਨਾ ਕਹਿ, ਉਪ ਆਵਤ ਜਾਵਤ ਰੋਵਤ ਰਹਿਬੋ, ਸੋ ਇੱਕ ਸਮਾਨ ਦੁੱਖ ਹੈ, ਰੋਂਦਾ ਰਹਿੰਦਾ ਆਉਂਦਾ ਜਾਂਦਾ, ਪੰਜ ਕੋਸ਼ ਜਿੰਨਾ ਚਿਰ ਨਹੀਂ ਖੁੱਲ੍ਹਦੇ, ਰਸਨਾ ਤੋਂ ਰਾਮ ਨਹੀਂ ਉਚਾਰਨ, ਜਿੰਨਾ ਚਿਰ ਚੱਲਦਾ ਨਹੀਂ ਨਾ, ਉਨਾ ਚਿਰ ਨਹੀਂ ਇਹਨਾਂ ਪੰਜਾਂ ਕੋਸ਼ਾਂ ਦੇ ਪਰਦੇ ਲੈਂਦੇ, ਸੋ ਅਗਿਆਨ ਦਾ ਪਰਦਾ ਬਣਿਆ ਰਹਿੰਦਾ। ਇਹ ਦ੍ਰਿੜ ਕਰਾਉਣ, ਅੰਤਰੀਬ ਦੁਖਦਾਇਕ, ਅੰਦਰੋਂ ਬੜੇ ਦੁੱਖ ਦੇਣ ਵਾਲੇ ਨੇ ਜਿਹੜੇ, ਜਿਨ੍ਹਾਂ ਕਰਕੇ ਸੁੱਖ ਨਹੀਂ ਮਿਲਦਾ, ਗਿਆਨ ਪ੍ਰਗਟ ਨਹੀਂ ਹੁੰਦਾ। ਹੁਣ ਇਹੋ ਜਿਹੇ ਪੰਜ ਪਿਆਰੇ ਮਿਲ ਜਾਣ, ਉਹਨਾਂ 'ਚ ਨਿਗਾਹ ਹੀ ਚੰਗੀ, ਨਿਗਾਹ ਪਈ ਨਹੀਂ ਮਾਣ ਹੁੰਦੀ ਕਰਕੇ, ਜਦੋਂ ਵੀ ਕੋਈ ਮਹਾਂਪੁਰਸ਼ ਪੰਜਾਂ ਪਿਆਰਿਆਂ 'ਚ ਲੱਗਾ, ਇਹੋ ਜਿਹਾ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਵਰਗਾ, ਉਹਨਾਂ ਅੰਮ੍ਰਿਤ ਛਕਾਇਆ ਬਾਬਾ ਗੁਰਬਚਨ ਸਿੰਘ ਨੂੰ, ਬ੍ਰਹਮ ਗਿਆਨੀ ਹੋ ਗਏ ਬਾਬਾ ਗੁਰਬਚਨ ਸਿੰਘ ਜੀ, ਸਾਖੀਆਂ ਨੇ ਬੇਅੰਤ। ਸੋ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਕਈਆਂ ਨੂੰ ਛਕਾਇਆ, ਉਹ ਮਹਾਂਪੁਰਸ਼ ਹੀ ਬਣ ਗਏ ਸਾਰੇ। ਸੋ ਗੁਰੂ ਪਿਆਰੇ, ਇਹ ਤਾਂ ਕਿਸੇ ਕਿਤੇ ਮਹਾਂਪੁਰਖ ਇਹੋ ਜਿਹੇ ਪੰਜਾਂ ਪਿਆਰਿਆਂ 'ਚ ਜਿਨ੍ਹਾਂ ਨੂੰ ਆਪ ਨੂੰ ਗਿਆਨ ਹੋਵੇ ਆਤਮਾ ਦਾ, ਪੰਜ ਕੋਸ਼ਾਂ ਤੋਂ ਪਰੇ ਦੀ ਵਿਚਾਰ ਰੱਖਣ, ਜਿਹੜੇ ਆਪਾਂ ਰੱਖੀ ਹੈ 2-4 ਮਿੰਟ ਫੁਰੀ ਹੈ ਗੁਰੂ ਦੀ ਕਿਰਪਾ ਨਾਲ 2-4 ਮਿੰਟ, ਉਹਨਾਂ ਦੇ ਅੰਦਰ ਗਿਆਨ ਹੁੰਦਾ ਇੱਕ ਰਸ ਪ੍ਰਗਾਸ਼ ਰੱਬ ਦੇ ਪਿਆਰਿਆਂ ਦੇ। ਆਪਾਂ ਤਾਂ ਹਰਖ ਸ਼ੋਗ ਵਿੱਚ ਮਾਇਆ ਦੇ ਵਿੱਚ ਘਿਰੇ ਹਾਂ, ਤੁਹਾਡੇ ਵਰਗਾ ਮੈਂ ਹਾਂ, ਮੇਰੇ ਵੀ ਬੱਚੇ ਨੇ, ਮਾਇਆ ਵਿੱਚ ਮੈਂ ਰੁੜਿਆ ਹੋਇਆ। ਸੋ ਮਹਾਂਪੁਰਸ਼ ਜਦੋਂ ਲੱਗਦੇ ਆ ਪੰਜਾਂ ਪਿਆਰਿਆਂ 'ਚ, ਫਿਰ ਕਿਉਂ ਨਾ ਕਿਰਪਾ ਹੋ, ਉਹਨਾਂ ਅੱਗੇ ਪੂਰਾ ਦੇ ਪੂਰ ਲਗਾ ਦਿੱਤੇ, ਉਹਨਾਂ ਤੋਂ ਅੰਮ੍ਰਿਤ ਛੱਕ ਕੇ ਗੁਰਮੁਖ ਬਣ। ਗਿਆਨੀ ਗਿਆਨ ਸਿੰਘ ਜੀ ਕਹਿ ਰਹੇ ਨੇ ਵੀ ਐਸੀ ਦ੍ਰਿੜ ਮਰਜ਼ਾਦਾ ਦੱਸਣ, ਹੁਣ ਤਾਂ ਕੀ ਕਹੀਏ, ਮਗਰ ਹੀ ਪੈ ਜਾਂਦੇ ਆ ਫਿਰ, ਛੋਟੇ ਛੋਟੇ ਲੱਗੀ ਜਾਂਦੇ ਆ, ਨਾ ਕੋਈ ਜੀਵਨ ਦਾ ਤਜਰਬਾ ਪੰਜਾਂ ਪਿਆਰਾਂ 'ਚ, ਜਿਹਨੂੰ ਮਰਜ਼ੀ ਫੜ ਕੇ ਲਾ ਲਓ, ਆਖੋ ਸਤਨਾਮ, ਮੂੰਹ 'ਤੇ ਦਾੜਾ ਵੀ ਨਹੀਂ ਪੂਰਾ ਆਇਆ ਪੰਜਾਂ ਪਿਆਰਿਆਂ 'ਚ, ਲਾ ਲਓ ਜੀ, ਮੇਰਾ ਜੀ ਕਰਦਾ ਸੀ ਮੈਂ ਲੱਗ ਗਿਆ। ਮੈਂ ਇੱਕ ਨੂੰ ਸਵਾਲ ਕੀਤਾ ਇੱਥੇ ਵੀ ਤੂੰ ਪੰਜਾਂ ਪਿਆਰਾਂ 'ਚ ਕਿਉਂ ਲੱਗਾ, ਤੂੰ ਤਾਂ ਪਚੰਗੀ ਹੈ, ਕਹਿੰਦਾ ਮੇਰਾ ਜੀ ਕੀਤਾ। ਮੈਂ ਕਿਹਾ ਵਾਹ ਵਾਹ, ਬੜਾ ਸੋਹਣਾ ਜਵਾਬ ਆ। ਸੋ ਕੋਈ ਤਜਰਬਾ ਨਹੀਂ, ਅਤੇ ਛਕਣ ਵਾਲਿਆਂ 'ਤੇ ਕੀ ਕਿਰਪਾ ਹੋਣੀ। ਇਹ ਰਹਿਤ ਮਰਜ਼ਾਦਾ ਦੱਸਣ, ਏਡੀ ਚੜ੍ਹਦੀ ਕਲਾ ਵਾਲੇ ਹੋਣ ਵੀ ਅੰਦਰ ਦੇ ਜਿਹੜੇ ਅਗਿਆਨ ਦਾ ਪੜਦਾ ਦੁਖਦੀਵ ਨੇ, ਪੰਜ ਪੜਦੇ ਇਹਨਾਂ ਨੂੰ ਲਾਹ ਦੇਣਾ ਤੇ ਗਿਆਨ ਪ੍ਰਗਾਸ਼ ਕਰਨਾ ਹੈ।
1: ਜਨ ਮਰਨ ਲੀਵ ਸੰਗੀ ਇਹਨੇ ਕਿਹਾ ਸਹੀ,
0: ਇਹਨਾਂ ਦੇ ਸੰਗ ਕਰਨ ਵਾਲੇ ਜਿੰਨਾ ਚਿਰ ਪੰਜ ਕੋਸ਼ ਨਹੀਂ ਲੈਂਦੇ, ਜਿਹੜੇ ਜੀਵ ਜਿੰਨੇ ਵੀ ਇਹਨੇ ਜਨਮ ਮਰਨ ਦੇ ਸੰਗੀ ਹੋਣਗੇ, ਜਨਮ ਮਰਨ ਵਿੱਚ ਆਈ ਆਵਾਗਾਉਣ ਵਿੱਚੋਂ ਨਹੀਂ ਨਿਕਲਣਗੇ, ਸ਼ਬਦ ਸੁਰਤ ਦਾ ਮੇਲ ਨਹੀਂ ਹੋਵੇ। ਹੁਣ ਖਾਲਸਾ ਸਾਜਿਆ ਸੀ, ਕਿੱਡਾ ਕਿਹਾ ਸੀ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ, ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ। ਆਤਮਾ ਦੇ ਰਸ ਨੂੰ ਜਿਹੜਾ ਜਾਣੇਗਾ, ਮਾਨੇਗਾ, ਪਹੁੰਚ ਕਰੇਗਾ ਉੱਥੋਂ ਤੱਕ, ਅੰਦਰ ਕਹਿ ਰਸ ਪਿਆ ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ, ਜੀ ਨੇ ਉਹ ਲੱਭ ਲਿਆ। ਪੰਜ ਪੜਦੇ ਹਟਾ ਕੇ ਆਤਮ ਰਸ ਨੂੰ ਮੰਨ ਲਿਆ, ਉਹ ਹੈ ਖਾਲਸ ਦੇਵ। ਗੁਰੂ ਗੋਬਿੰਦ ਸਿੰਘ ਜੀ ਕਹਿ ਸਜਾ, ਉਹ ਖਾਲਸਾ ਆਊਗਾ ਪ੍ਰਗਾਸ਼, ਮੇਰਾ ਰੂਪ ਮੇਰੇ ਵਿੱਚ ਅਤੇ ਅਕਾਲ ਪੁਰਖ ਵਿੱਚ, ਅਤੇ ਉਹਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ, ਐਸਾ ਖਾਲਸਾ। ਇਹਨਾਂ ਦੇ ਸੰਗੀ ਦੱਸਣਾ ਵੀ ਦੁਖਦਾਇਕ, ਜਿੰਨਾ ਚਿਰ ਇਹ ਪੰਜ ਕੋਸ਼ ਹੈ ਸਿੱਖੋ, ਉਹਨਾਂ ਚਿਰ ਆਤਮਾ ਦਾ ਪ੍ਰਗਾਸ਼ ਨਹੀਂ ਹੋਵੇਗਾ, ਅਰਖ ਸ਼ੋਕ ਵਿੱਚ ਰਹੋਗੇ। ਸੋ ਇਹ ਸਮਝਾਉਣ ਪੰਜ ਪਿਆਰੇ ਸਾਹਿਬਾਨ, ਇਹੋ ਜਿਹੇ ਮਿਲ ਜਾਣ, ਹੋਰ ਕੀ ਚਾਹੀਦਾ, ਸਤਿਗੁਰੂ ਕਿਰਪਾ ਕਰਨ, ਇਹੋ ਜਿਹਿਆਂ ਦੇ ਦਰਸ਼ਨ ਹੀ ਹੋ ਜਾਣ। ਸੋ ਮਹਾਰਾਜ ਮਿਹਰ ਕਰਨ, ਗਿਆਨੀ ਗਿਆਨ ਸਿੰਘ ਜੀ। ਸੋ ਇਹਨਾਂ ਕਵਿਤਾ ਵਿੱਚ ਅਖੀਰਲੇ ਨੇ ਇਹ ਸਾਧ ਸੰਗਤ ਜੀ ਸਵਈਏ, ਅਤੇ ਪੰਥ ਖਾਲਸਾ ਸਾਜਿਆ ਕਿ ਇਹੋ ਜਿਹੇ ਹੋਣੇ ਚਾਹੀਦੇ ਨੇ ਪੰਜ ਪਿਆਰੇ, ਇਹ ਦੱਸ ਰਹੇ ਨੇ ਜਿਹੜੇ ਪੰਥ ਦੀ ਅੱਗੇ ਬੁਨਿਆਦ ਰੱਖਦੇ, ਪਨੀਰੀ ਲਾਉਂਦੇ ਨੇ ਤਾਂ ਕਿ ਚੜ੍ਹਦੀ ਕਲਾ ਹੋਵੇ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਗੁਰਮੁਖਾਂ ਦੀ ਰਸਨਾ ਤੋਂ ਨਾਮ ਸਿਮਰਨ ਨਾਲ ਜੁੜੀਏ ਜੀ।
1: ਅੰਮ੍ਰਿਤ ਛਕਾਵੇ ਗੁਰ ਮੰਤਰ ਬਤਾਵੇ, ਭਰ ਰਹਿਤ ਦਿਡਾਵੇ ਔਰ ਗੌਣ ਮੁਖ ਤਾ ਸਹੀ, ਪੰਜ ਕੋਸ਼ ਅੰਤਰੀਵ ਦੁਖ ਦਿਖਿਆ ਅਤੀਵ, ਜਨਮ ਮਰਨ ਲੀਨ ਸੰਗੀ ਇਹਨੇ ਕਿਹਾ ਸਹੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਗੁਰਮਰਿਆਦਾ ਦੇ ਬਾਰੇ ਸਰਵਣ ਕੀਤਾ। ਸੋ ਭਾਈ ਸਾਹਿਬ ਜੀ ਦੇ ਅਤੀ ਧੰਨਵਾਦੀ ਹਾਂ। ਹੁਣ ਹਰ ਮੰਗਲਵਾਰ ਦੀ ਤਰ੍ਹਾਂ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਣਗੇ।

ਕਰਮ ਮੰਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜੀਓ

ਜੀ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲਾ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਬਿਨਾਸੀ ਤਾਂ ਕਿ ਸੇਵਨ ਬਿਰਥੀ ਜਾਸੀ ਆਨੰਦ ਕਰਹ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਪਹਾਈ ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ ਰਾਮ ਨਾਮ ਔਖਦ ਦੀ ਆਏ ਕਲਿ ਬਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹਿ ਸਾਧੂ ਗੋਬਿਦ ਭਜਨ ਕੀਰਤਨ ਨਾਨਕ ਨੀਤਣਾ ਹੋਣਾ ਤੂੰ ਇਹ ਛੁੱਟ ਹੈ ਨਿੱਕ ਨ ਜਾਈ ਉਹ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ

ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਾਖੀ ਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣ ਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸਮਾਲੀਆਂ ਦੇਖੈ ਗਾ ਦੇਵਣ ਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸਦਾ ਤੇ ਕਮਨ ਸੰਭਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਾਨਾ ਸੱਦਣ ਹਾਰਾ ਸਿਮਰੀ ਐ ਨਾਨਕ ਸੇ ਦੇਹ ਆਵਾਨਾ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਜਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰੱਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਵਾਜਨ ਤੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰੇ ਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨਹਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡੌਤ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨ ਜਾਣਿਆ ਤਿਨੇ ਅੰਤਰ ਹੋਂ ਮੈਂ ਕੰਡਾ ਹੇ ਜੋ ਜੋ ਚੱਲਹਿ ਚੁੱਭੈ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਤੇ ਕਹੈ ਪ੍ਰਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਔਧ ਘਟਾ ਦਿਨ ਸੁਰੈਣਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆ ਵੈ ਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹੰਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ

ਪਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ। ਵਾਹਿਗੁਰੂ ਜੀ ਸੋਹੀ ਮਹੱਲਾ ਪੰਜਵਾ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵਹਿ ਰਾਮ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ

ਗੁਰਮੁਖੇ ਸੱਚ ਕਰਨੀ ਸਾਰੀ, ਬਿਨਸੇ ਭਰਮ ਭੈ ਝੂਠਾ ਰਾਮ। ਅਨਹਦ ਬਾਣੀ ਗੁਰਮੁਖ ਵਖਾਣੀ, ਜਸ ਸੁਣ ਸੁਣ ਮਨ ਤਨ ਹਰਿਆ। ਸਰਬ ਸੁਖ ਤਿਸ ਹੀ ਬਣ ਆਏ, ਜੋ ਪ੍ਰਭ ਆਪਣਾ ਕਰਿਆ। ਘਰ ਮਹਿ

ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿੱਟੀ ਬੁਲਾਇਆ ਸਾਚ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋਵਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਥਲ ਮਹੀਅਲ ਸੋਈ ਜਨ ਨਾਨਕ

Vai, però di... Ekam Omkar Satnam Kartapurkh Nirbhau Nirvair Akal Murt Ajuni Saipang Prasad Jap Kad Sach Jugad Sach Hai Pi Sach Nanak Hosi Pi Sach ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਵਤਾਰ ਭੁੱਖਿਆਂ ਭੁੱਖਣਾ ਪਰੀ ਜੇ ਬੰਨਾ ਪਰੀਆਂ ਭਾਰ ਸਾਹ ਸੱਸੇ ਅਣਪਾ ਲੱਖ ਹੋਵੇ ਤੱਕ ਨ ਚੱਲੇ ਨਾਲ ਕਿਵ ਸੱਚਿਆਰਾ ਹੋਈ ਹੈ ਕਿਵ ਕੂੜਾ ਤੁੱਟਾ ਪਾਲ ਹੁਕਮ ਰਜਾਈ ਚਰੜਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹੋ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸਾ ਤਾਣ ਗਾਵੇ ਕੋ ਦਾਤ ਜਾਣੇ ਨੀ ਸਾਣ ਗਾਵੇ ਕੋ ਗੁਣ ਵਡਿਆਈਏ ਚਾਰ ਗਾਵੇ ਕੋ ਵਿਦਿਆ ਵਿਖਮ ਚਾਰ ਗਾਵੇ ਕੋ ਸਾਜ ਕਰੀ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੈ ਹਾ ਦਰਾਹ ਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮ ਹੁਕਮ ਚਲਾਏ ਰਾਹੂ ਨਾਨਕ ਵਿਖਸਾ ਵੀ ਪ੍ਰਵਾਹ ਸਾਚਾ ਸਾਹਿਬ ਸਤ ਨਾਇ ਭਾਖੇ ਆ ਭਾਉ ਪਾ ਰੱਖਿਆ ਹੈ ਮੰਗਿਆ ਹੈ ਦੇਹ ਦੇਹ ਦਾਤ ਕਰੀ ਦਾਤਾਰੂ ਫੇਰ ਕੇ ਅੱਗੇ ਰੱਖੀ ਆ ਜੇ ਦਿਸਾ ਦਰਬਾਰ ਮਾਂ ਹੋ ਕੇ ਬੋਲ ਬੋਲੀ ਆ ਜਿਸੋਂ ਧਰੇ ਪਿਆਰ ਅੰਮ੍ਰਿਤ ਵੇਲਾ ਸਤ ਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁੱਖ ਦੁਆਰ ਨਾਨਕੀ ਵੈ ਜਾੜੀ ਹੈ ਸਭ ਆਪਿਸ ਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਧਾਨ ਗਾਵੀਐ ਸੁਣੀਐ ਮਰਨ ਰੱਖੀਐ ਭਾਉ ਦੁੱਖ ਪਰ ਹਸੁ ਕਰੜਾ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿ ਅਸਮਾਈ ਗੋਰੀ ਸਰ ਗੁਰ ਗੋਰਖ ਬ੍ਰਹਮਾ ਗੌਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਪਾਣੀ ਕੇ ਨਾਈ ਕਰੀ ਜੇ ਤੀਸਰਟ ਉਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਿਸੋਣੀ ਹੋਏ ਵਖੰਡਾ ਜਾਣੀ ਨਾਲ ਚੱਲੇ ਸਭ ਕੋਈ ਚੰਗਾ ਨਾਵ ਰੁਕਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਤ ਨਾ ਵੀ ਤਾਵਾਤ ਨੂੰ ਪੁੱਛਿਆ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੁਜਾਈ ਜੇ ਤਿਸ ਗੁੜ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰ ਤਬਲੇ ਆਕਾਸ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹਿਣ ਸਿੱਖਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦਊ ਸੁੜਿਆ ਮੁਕਸਾਲਾ ਹਨੁਮੰਤ ਸੁਣਿਆ ਜੋਗ ਜੁਗਾ ਤਨ ਭੇਦ ਸੁਣਿਆ ਸਾਸ ਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾ ਮਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੇ ਕਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਸ ਗਾਹੂ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛਾ ਪਛਤਾਏ ਕਾਗਦ ਕਲਮਲਾ ਲਿਖਣ ਹਾਰ ਮਨੇ ਕਾ ਬਹਿ ਕਰਨ ਵਿਚਾਰ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਏ ਮਨ ਬੁੱਧ ਹੋ ਮੰਨਾ ਮੋਹਿ ਸਗਲ ਭਵਨ ਕੀ ਸੁਧ ਮੰਨਾ ਮੋਹਿ ਚੋਟਾ ਨਾ ਖਾਏ ਮੰਨਾ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਮਾਰਗ ਠਾਗ ਨ ਪਾਏ ਮੰਨਾ ਪਰਸ ਨੂੰ ਪ੍ਰਗਟ ਜਾਏ ਮੰਨਾ ਮਗਨ ਚੱਲੇ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਏ ਮੰਨਾ ਪਾਵੇ ਮੁਖ ਦੁਆਰ ਮੰਨਾ ਪਰਵਾਰ ਸਾਧ ਹਰ ਮੰਨਾ ਤਰਾਏ ਤਾਰੇ ਗੁਰਸਿੱਖ ਮੰਨਾ ਨਾਨਕ ਭਵੈ ਨਾ ਭਿੱਖ
ਐਸਾ ਨਾਮ ਨਿਰੰਜਨ ਹੋਏ ਜੇ ਕੋਮਣ ਜਨ ਮਨ ਕੋਈ ਪੰਚ ਪ੍ਰਵਾਣ ਪੰਚ ਪ੍ਰਧਾਨ ਪੰਚੇ ਪਾਵਹਿ ਦਿਰਘ ਮਾਨ ਪੰਚੇ ਸੋਹ ਦਰ ਰਾਜਾ ਨੂੰ ਪੰਚਾਂ ਕਾ ਗੁਰ ਇੱਕ ਧਿਆਨ ਜੀ ਕੋ ਕਹਿ ਕਰਾ ਵਿਚਾਰ ਕਰਤੇ ਕਾ ਕਰਣਾ ਨਾ ਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਤਾ ਬਰਕਿਆ ਜਨਸੂਰ ਤੋ ਜੇ ਕੋ ਬੁੱਝਿਆ ਹੋ ਵੈਸਚਿਆਰ ਤਬਲਾ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰਾ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀਏ ਜਾ ਤਰੰਗਾ ਕੇ ਨਾਪ ਸਭ ਨਾਲ ਲਿਖਿਆ ਬੜੀ ਕਲਾਵੇ ਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾੜ ਸਵਾਲੇ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਯੋਗ ਮਨ ਰਾਹ ਹਦਾ ਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੋਹ ਪਕਸਾਰ ਸੰਖ ਮੋਲ ਵਿਲਾਇਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸ ਦਾ ਸਲਾਮ ਨਿਰੰਕਾਰੂ ਅਸੰਖ ਮੂਰਖੇ ਅਧਕੋਰ ਅਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹਿ ਜੋਰ ਸੰਖ ਗੜਬੜ ਹੱਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜੇ ਆੜ ਕੂੜੇ ਫਰਾਸ਼ ਸੰਖ ਮਲੇਸ਼ ਮਰ ਪਖਾਏ ਸੰਖ ਨੰਦਕ ਸਿਰਖ ਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਸੰਖ ਲੋ ਸੰਖ ਕਹਿ ਹਸਰ ਭਾਰ ਹੋਏ ਅਕਰੀ ਨਾਮ ਅਕਰੀ ਸਾਲਾਹ ਅਕਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਿਖਾੜ ਜਿਨ ਇਹ ਲਿਖੇ ਤੇ ਸਿਰਣਾਹੇ ਜੇ ਪਰਮਾਹੇ ਤਿਪਤੇ ਪਾਹੇ ਜੇਤਾ ਕੀਤਾ ਤੇਤਾ ਨਾਓ ਵਿੜਨਾਵੈ ਨਾਹੀ ਕੁਥਾਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸ ਦਾ ਸਲਾਮ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਸੰਖ ਲੋ ਸੰਖ ਕਾਹ ਹਸਰ ਭਾਰ ਹੋਏ ਅਖਰੀ ਨਾਭ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਿਖਾਣ ਜਿਨ ਇਹ ਲਿਖੇ ਤੇ ਸਿਰਣਾਹੇ ਜੇ ਪਰਮਾਹੇ ਤਿਵ ਤਿਵ ਪਾਹੇ ਜੀਤਾ ਕੀਤਾ ਤੀਤਾ ਨਾ ਵੰਡਾਵੈ ਨਾਹੀ ਕੁਥਾਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੁਸ ਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋ ਕੇ ਹੇ ਮੁਤਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਏ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕਾ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰੁਣਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਪ ਹੋ ਜਾਓ ਤੀਰਥਾ ਦਇਆ ਦਾਦਾ ਨੂੰ ਜੇ ਕੋ ਪਾਵੈ ਤਿਲਕਾ ਮਾੜੂ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਕਰ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਸਵਸਥਾਤ ਬਾਣੀ ਬ੍ਰਹਮਾਓ ਸਤ ਸੋ ਹਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਤੈਰੂਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਏ ਪੰਡ ਤੀਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀ ਆਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤਬਾਹੁ ਨ ਕੋਈ ਜਾ ਕਰਤਾ ਸੱਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾਲਾਹੀ ਕਿ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾਹੂ ਹੈ ਨਾਨਕ ਜੀ ਕੋ ਆਪੋ ਜਾਣਾ ਅਗਾ ਗਿਆ ਨਾ ਸੋ ਹੈ ਭਾਵ ਤਾਲਾ ਪਾਤਾ ਲੱਖ ਆਗਾਸ ਆਗਾਸ ਓੜਕ ਓੜਕ ਭਾਟ ਥੱਕੇ ਵੇਦ ਕਹਿਣਕ ਵਾਤ ਸਹਿਸ ਅਠਾਰਾਂ ਕਹਿਣਕ ਤੇ ਵਾਸਲੂਕ ਧਾਤ ਲਿਖਾ ਹੋਏ ਤਾਂ ਲਿਖਿਆ ਲਿਖਾ ਹੋਏ ਵਿਨਾਸ ਨਾਨਕ ਵੱਡਾ ਕੀ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਆਂ ਹੈ ਸਮੁੰਦ ਸਾਹ ਸੁਲਤਾਨ ਗ੍ਰਹ ਸੀਤੀ ਮਾਲ ਧਨ ਕੀੜੀ ਤੋਲ ਨਾ ਹੋਵਣੀ ਜੇ ਤਿਸ ਸਿਮਰ ਹੋਣਾ ਵਿਸਰੈ ਅੰਤ ਨਾ ਸਿਪਤੀ ਕਹਿਣ ਅੰਤ ਅੰਤ ਨਾ ਕਰਣਾ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਧ ਕਾਰਨ ਕੀਤੇ ਬਿਲ ਲਾਹੇ ਤਾ ਕੇ ਅੰਤ ਨ ਪਾਏ ਜਾਹੇ ਉਹ ਅੰਤ ਨ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੈ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਉੱਚਾ ਹੋਵੇ ਕੋ ਤ ਸੁੱਚੇ ਕੋ ਜਾਣਾ ਸੋਏ ਜੇ ਬੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤ੍ਰਿਣਤ ਮਾਏ ਕਿਤੇ ਮੰਗਹਿ ਜੋਧ ਉਪਾਰੂ ਕਿਤੇ ਅਗਣਤ ਨਹੀਂ ਵਿਚਾਰੂ ਕਿਤੇ ਖਾ ਟੁੱਟਾ ਹੈ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾ ਹੀ ਖਾਏ
ਕਿਤੇ ਅਦੁਖ ਭੁਗ ਸਦ ਮਾਰ ਇਹ ਪੇਦਾ ਤੇਰੀ ਦਾ ਤਾਰ ਬੰਦ ਕਲਾਸੀ ਪਾੜੈ ਹੋਏ ਹੋ ਰੱਖ ਨ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਾ ਜੀਤੀ ਆ ਮੋਹ ਖਾਏ ਆਪੇ ਜਾਣਾ ਆਪੇ ਦੇ ਅੱਖ ਹੱਸੇ ਪਹਿ ਕੇ ਜਿਸ ਨੂੰ ਬਖਸੇ ਸਿਫਤ ਸਾਲਾ ਹਰ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁਲਵਾ ਪਾਰ ਮੁਲਵਾ ਪਾਰੀ ਮੁਲ ਭੰਡਾਰ ਮੁਲ ਆਵਹਿ ਮੁਲਾ ਜਾਹੇ ਮੁਲ ਭਾਈ ਮੁਲਾ ਸਮਾਹੇ ਮੁਲ ਧਰਮ ਮੁਲ ਦੀ ਬਾਣ ਮੁਲ ਤਲ ਮੁਲ ਪ੍ਰਵਾਣ ਮੁਲ ਬਖਸੀਸ ਮੁਲ ਨਿਸ਼ਾਨ ਮੁਲ ਕਰ ਮੁਲ ਪ੍ਰਮਾਣ ਅਮੁੱਲਾ ਮੁਲ ਆਖਿਆ ਨਾ ਜਾਏ ਆਖਾ ਕਰੇਲ ਮਿਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਬ ਖਿਆੜ ਆਖੇ ਬਰਬੇ ਆਖੇ ਇੰਦੋ ਆਖੇ ਗੋਪੀ ਤਾ ਗੋਬਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਾਰ ਮੰਨਣ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਜਾਹੇ ਤੇ ਕੀਤੇ ਹੋਰ ਕ੍ਰਿਹਤਾ ਆਖਣ ਕਹਿ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣਾ ਸਾਚਾ ਸੋਏ

ਬਾਬਾ ਜੀ ਇਹਨਾਂ ਦੇ ਅਨੇਕ ਆਸੰਕਾ ਕੀਤੇ ਵਾਵਣ ਹਾਰੇ ਕੀਤੇ ਰਾਗ ਬੜੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੈ ਹੈ ਤੁਹਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਿਵਾੜੀ ਗਾਵੈ ਹੈ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਹੀ ਸਰ ਬਰਮਾ ਦੇਵੀ ਸੋਹਣ ਸਦੱਸ ਵਾਰੇ ਗਾਵੈ ਹਿੰਦ ਅੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਕਿਸਰ ਯੁਗ ਯੁਗ ਵੇਦਾਂ ਨਾਲੇ ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮਤ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਬਰਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵੈ ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨ ਆਵਣ ਨਾਨਕ ਵਿਚਾਰੇ ਸੋਈ ਸੋਈ ਸਦੱਸ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਨ ਜਾਸੀ ਰਚਨਾ ਜਨਣ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋਤ ਸੁਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮ ਪਤਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਦੀਤੈ ਆਦੇਸ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜਹ ਨਾਦ ਆਪਨਾਥ ਨਾਥੀ ਸਭ ਜਾ ਕੀ ਰੇ ਦਿਸਦ ਅਬਰਸਾਦ ਸੰਯੋਗ ਵਿਯੋਗ ਦੁਇ ਕਾਰ ਚਲਾ ਵਹਿ ਲਿਖਿਆ ਵਹਿ ਭਾਗ ਆਦੇਸ ਸਹਿ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆਈ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਵ ਸੁਭਾਵੈ ਤਿਵ ਚਲਾਵੈ ਜਿਵ ਹੋਆ ਪ੍ਰਮਾਣ ਉਹ ਵੇਖੈ ਉਹਨਾਂ ਨਦਰ ਨਿਆਵੈ ਬਹੁਤਾ ਇਹ ਵਡਾੜ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਅਸਨ ਲੋਇ ਲੋਇ ਭੰਡਾਰੋ ਜੋ ਕਿਛੁ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋਲਾ ਖੋਹੇ ਲੱਖ ਵੈ ਲੱਖ ਵੀਸ ਲੱਖ ਲੱਖ ਗੇੜਾ ਆਖੇ ਇੱਕ ਨਾਮ ਜਗਦੀਸ਼ ਇਹ ਤਰਾਹ ਪਤ ਪਬੜੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆ ਕਾਸਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਬਰ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਥਿਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤੈ ਸੋਹਣ ਪੰਜ ਪ੍ਰਵਾਣ ਨਦਰੀ ਕਰਮ ਪਵਾਨੀ ਸਾਣ ਕੱਚ ਪਕਾਈ ਉੱਥੇ ਪਾਏ ਨਾਨਕ ਜਾ ਪੈ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਰਨ ਮਹੇਸੈ ਕਿਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮਿਲ ਕੇਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨ ਮਨ ਕੀਤੇ ਕੀਤੇ ਰਤਨ ਸੰਬੰਧ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ ਕੀਤੀਆ ਸੁਰਤੀ ਸੇਵ ਕੀਤੇ ਨਾਨਕ ਅੰਤ ਨ ਅੰਤ ਗਿਆਨ ਕਰਨ ਮਹਿ ਗਿਆਨ ਪ੍ਰਚੰਡ ਉਥੈ ਨਾਦ ਮਨੋਦ ਕੋੜ ਆਨੰਦ ਸਰਬਖੰਡ ਕੀ ਬਾਣੀ ਰੂਪ ਤੈ ਘਾੜਤ ਘੜੀਆ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕਿ ਰੂਪ ਨਕਤ ਨੇ ਜਾਹੀ ਨਾ ਉਹੇ ਮਰਨ ਠਾਗੇ ਜਾਹੀ ਜਿਨਕਾ ਰਾਮ ਸਹਿ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋ ਕਰਹਿ ਅਨੰਦ ਸਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭੰਡ ਜੇ ਕੋ ਕਥਾ ਤਾ ਅੰਤ ਨ ਅੰਤ ਤਿੱਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਵੈ ਤਵਕਾਰ ਵੇਖੈ ਵਿਖਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾ ਧੀਰ ਸੁਨਿਆਰ ਹਰਨ ਮਤ ਵੇਦ ਹਥਿਆਰ
ਭਾਉ ਖੱਲਾ ਅਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿੱਤ ਢਾਲੂ ਘੜੀਆ ਸ਼ਬਦ ਸੱਚੀ ਟਕਸਾਲੂ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾਓ ਮਾਤਾ ਧਰਤ ਮਹਾਤੋ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤ

ਜੇ ਕੀਤੀ ਛੁੱਟੀ ਨਾਲ ਜਿਨ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਹਿ ਰੂਪ ਰੰਗ ਅਰੜੇ ਭੇਕੂ ਕਹਿਣ ਸਕਤ ਕੇਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤ ਤੋਜ ਕਹਿ ਜਾਇ ਕੋਟਿੰਦਰ ਦ੍ਰਿੜ ਸਾਹਿ ਸਹਾਣ ਗੜ ਜਾਇ ਤ੍ਰਿਭਵਨ ਹੀ ਪਉ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬਨਾਮ ਕਥਾ ਕਵਨ ਕਰਮ ਨਾਮ ਪ੍ਰਣ ਵਰਣ ਸਮਤ ਭੁਜੰਗ ਪ੍ਰਿਆਤ ਛੰਦ ਨਮਸਤ ਵੰਗ ਅਕਾਲੇ ਨਮਸਤ ਵੰਗ ਕਿਰਪਾਲੇ ਨਮਸਤ ਗਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹਿ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਧਾਨੇ ਨਮਸਤੰਗ ਗਾਹਿ ਨਮਸਤੰਗ ਬਾਹਿ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਰਮੇ ਨਮਸਤੰਗ ਦਿਰਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਦਬੇ ਨਮਸਤੇ ਦੇ ਸਿੰਘ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇ ਵੈ ਨਮਸਤੰਗ ਭੇ ਵੈ ਨਮਸਤੰਗ ਜਨਮੇ ਨਮਸਤੰਗ ਸੁਬਨਵੇ ਨਮੋ ਸਰਬ ਗਵਨੇ ਨਮ ਸਰਬ ਭਾਵਨੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮ ਸਰਬ ਧੰਦੇ ਨਮੋ ਸਦ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਸੁਹਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖ ਨਮ ਸਰਬ ਭੋਗ ਨਮ ਸਰਬ ਕਰਤਾ ਨਮ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮ ਸਰਬ ਪਾਲੇ ਚਾਤਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤਾ ਪੀਤਾ ਤਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਨਾਦਿਆ ਜੀ ਹੈ ਜਾਦ ਹੈ ਅਜਨਮ ਹੈ ਅਵਰਣ ਹੈ ਅਭੂਤ ਹੈ ਭਰਨ ਹੈ ਅਗੰਜ ਹੈ ਭਾਂਜਿਆ ਝੂਜਿਆ ਝਾਂਜਿਆ ਮੀਕਿਆ ਰਪੀਕਿਆ ਧੰਦ ਹੈ ਬੰਧ ਹੈ ਨਰਬੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਜਾਲ ਅਕਾਲ ਹੈ ਜਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਖ ਹੈ ਨਰਸਿਖ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤਿਆ ਸੂਤਿਆ ਲੋਕ ਹੈ ਸੁਖ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਭਰਮ ਹੈ ਜੀਤਿਆ ਪੀਤਿਆ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਭੋ ਸਰ ਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮ ਸਰ ਪਾਲੇ ਨਮ ਸਰਬ ਗਾਵਣੇ ਨਮ ਸਰ ਭਾਵਣੇ ਅਨੰਗੀ ਅਨਾਥ ਨੇ ਸੰਗੀ ਪਾਥੇ ਨਮੋ ਭਾਨ ਭਾਨੇ ਨਮ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੀ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਬਿਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ

ਪਰਮ ਪਰਮੇਸ਼ਵਰਮ ਪ੍ਰਤਪਾਲੰ ਸਦਾ ਸਰਬਦਾਸ ਦਾਤਾ ਦਇਆਲੰ ਅਸਿੱਧੀ ਭੇਦੀ ਅਨਾਮ ਕਾਮ ਸਮਸਤ ਉਪਰਾਜੀ ਸਮਸਤ ਸਤਾਮ ਤੇਰਾ ਜੋਰ ਚਾਤਰੀ ਛੰਦ ਚਲੇ ਹੈ ਥਲੇ ਹੈ ਪੀਤੇ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇ ਸੈ ਭਜੰਗ ਪ੍ਰਿਆਤ ਛੰਦ ਅਗਾਦੀ ਅਬਾਦੀ ਆਨੰਦੀ ਸਰੂਪੇ ਨਮਸਰਮਾਨੇ ਸਮਸਤ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਤੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ ਨਮੋ ਸਰਬਦੇਸੇ ਨਮੋ ਸਰ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹਿ ਨਮੋ ਬਾਹ ਬਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਕੇ ਨਮੋ ਸੋਕ ਸੋਕੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਭੀਤੰਗ ਨਮੋ ਸਰਵ ਗਿਆਨੰਗ ਨਮੋ ਪਰਮ ਤਾਰੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਅਖਿਜੇ ਭਿਜੇ ਸਮਸੰਗ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਵਦਾਰੇ ਦਿਸਦਕ ਨਿਵਾਸੀ ਚਰਪੜ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤ੍ਰਮ ਕਲਾ ਕਰਮੰ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਣੇ ਸਰਵੰਗ ਬਾਣੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂਆਲ ਸ਼ੰਤਵਾ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਪਾਰੂ ਸਰਮਾਨ ਤ੍ਰਮਾਨ ਦੇ ਭੇਵ ਆਦਿ ਉਦਾਰੂ ਸਰਬ ਮਾਨ ਤ੍ਰਿਮਾਨ ਦੇਵ ਭੇਵ ਆਦਿ ਉਦਾਰੂ ਸਰਬ ਪਾਲਕ ਸਰਬ ਕਾਲਕ ਸਰਬ ਕੋਪੁਨ ਕਾਲੂ ਜਤਰ ਤਤਰ ਬਿਰਾਜੀ ਹੀ ਅਵਧੂਤ ਰੂਪ ਰਸਾਲੂ ਨਾਮ ਠਾਮ ਨ ਜਾਤ ਜਾਗਰ ਰੂਪ ਰੰਗ ਨ ਰੇਖ ਆਤਮਰਕ ਆਧਾਰ ਮੁਰਤਾ ਜੋਨ ਆਦਿ ਅਸੇਖ ਦੇਸ ਔਰ ਨਪੇਸ ਜਾਕ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੋ ਅਰਡਾਗ ਨਾਮ ਕਾਮ ਵਿਹੀਨ ਭੇਖ ਸਤਮ ਨ ਜਾਇ ਸਰਮਾਨ ਸਰਵਤਰ ਮਾਨ ਸਦਾ ਮਨ ਸਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲ ਅੰਤ ਕੋ ਪਰ ਏਕ ਦੇ ਭੇਵਨਾ ਜਾਨ ਹੀ ਜਿਹੇ ਔਰ ਕਤੇਬ ਰੂਪ ਰੰਗ ਨਾ ਸਾਧ ਬੰਦ ਰੂਪ ਰੰਗ ਨਾ ਜਾਤ ਪਾਤ ਸੋ ਜਾਨ ਕਿਹ ਜੇਬ ਤਾਤ ਮਾਤ ਨਾ ਜਾਤ ਜਕਰ ਜਨਮ ਵਰਣ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਨ ਹੀ ਪੁਰਤੀਨ ਲੋਕ ਚਬਦ ਹੈ ਕੀ ਵਿਖੈ ਜਗ ਜਾਪਈ ਜਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿ ਸਬਹ ਜਿ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਬਿਸਵਰਚ ਸੰਯਮ ਪਹਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਦੇਸ ਧਰਮ ਧਰਮ ਸੋ ਭਰਮਣਾ ਤੋ ਭੂਤ ਅਲੱਖ ਭੇਸ ਅੰਗ ਰਾਗ ਨ ਰੰਗ ਜਾ ਕਹ ਜਾਤ ਪਾਤ ਨਾ ਨਾਮ ਗਰਭਗੰਜਨ ਦਸ਼ਟ ਭੰਜਨ ਮੁਕਤ ਦਾਇਕਾ ਆਪ ਰੂਪ ਅਮੀਕ ਅਨੁਸਤ ਪੁਰਖ ਅਵਧੂਤ ਗਰਭਗੰਜਨ ਸਰਭੰਜਨ ਆਤ ਰੂਪ ਅਸੂਤ ਅੰਗਹੀਨ ਭੰਗ ਨਾਤਮਿਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰੂ ਸਰਬਗੰਤਾ ਸਰਬਹੰਤਾ ਸਰਬ ਧਿਆਨ ਭੇਖ ਸਰਬ ਸਾਸਨ ਜਾਣੀ ਜਿਹ ਰੂਪ ਰੰਗ ਅਰੜੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸਾਸਤ੍ਰ ਨਾ ਆਵਈ ਬਹੁ ਚਿਤ ਮਾਧੁ ਭਾਰ ਛੰਦ ਤਾ ਪ੍ਰਸਾਦ ਗੁਣ ਗਨ ਉਦਾਰੂ ਮਹਿਮਾ ਪਾਰਾਸਨ ਭੰਗ ਉਪਮਾ ਨਾਂਗਨ ਭਉ ਪ੍ਰਕਾਸ ਨਿਸਤਨ ਨਾਸ ਰਾਜਨ ਬਾਹੂ ਸਾਹੁਨ ਸਾਹੂ ਰਾਜਨ ਰਾਜੂ ਭਾਰਨ ਭਾਨ ਦੀ ਵਣ ਦੀ ਉਪਮਾ ਮਹਾਨ ਇੰਦਰਨ ਇੰਦਰ ਬਾਲਨ ਬਾਲ ਰੰਕਰਨ ਕਾਲਨ ਕਾਲਨ ਭੂਤ ਅੰਗਾ ਬਾ ਭੰਗ ਗਤ ਮਿਤ ਪਰ ਗੁਣ ਗਨ ਉਦਾਰ ਮਨ ਗੁਣ ਪ੍ਰਣਾਮ ਨਿਰਭੈਣੇ ਕੰਮ ਆਤ ਦਿੱਤ ਪ੍ਰਚੰਡ ਮਿਤ ਗਤ ਅਖੰਡ ਆਲਿਸਾ ਹੈ ਕਰਮ ਆਦਿਸਾ ਧਰਮ ਸਰਬਾ ਪ੍ਰਣਾਡੈ ਅੰਡਨ ਬਾਡੈ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੀ ਪਾਰੇ ਹਰੀਅੰ ਕਲਿੰਗ ਨਾਮੇ ਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਤਰੀ ਛੰਦ ਨ ਸਤਰੈ ਨ ਮਿੱਤਰੈ ਨ ਭਰਮੰਗ ਨ ਪਿਤਰੈ ਨ ਕਰਮੰਗ ਨ ਕਾਇ ਜਨਮੰਗ ਅਜਾਇ ਨ ਚਿਤਰੈ ਨ ਮਿੱਤਰੈ ਪਰਿਆ ਪਵਿੱਤਰੈ ਪ੍ਰਤੀਸਾ ਅਦਿਸਾ ਅਦ੍ਰਿਸਾ ਅਕ੍ਰਿਸਾਇ ਭਗਵਤੀ ਛੰਦ ਤੋ ਪ੍ਰਸਾਦ ਕਸਤੇ ਕੇ ਅਛਜ ਦੇਸਾ ਕੇ ਅਭਿਜ ਭੇਸਾ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਸੋਕੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਨ ਪ੍ਰਭੈ ਕੇ ਧਰਮੰਗ ਧੁਜੈ ਕੇ ਸੋਕ ਵਰਣੈ ਕੇ ਸਰਬਾ ਭਰਣੈ ਕੇ ਜਗਤੰਗ ਕ੍ਰਿਤੀਆਂ ਕੇ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਨਭਨ ਉਪੈ ਕੇ ਆਦਿ ਅਦੇਵੈ ਕੇ ਆਪ ਭੇਵੈ ਕੇ ਛਤਰੰਗ ਬਿਹੀਨੈ ਕੇ ਏਕ ਅਧੀਨੈ ਕੇ ਰੋਜੀ ਰਜਾ ਕਰ ਰਹੀ ਮਾਰੇ ਹਾਕ ਕਿਪਾ

ਤਾਂ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ਰ ਸਲਾਮੇ ਸਮਸਤਲ ਕਲਾਮੇ ਕਿ ਸਾਹਿਬ ਦਿਮਾਗੇ ਕਿ ਉਸ ਨਾਲ ਤਿਰਾਗੇ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋ ਜੀ ਦੇ ਹੰਦ ਹੈ ਕਿ ਰਾਜ ਕਰਿੰਦ ਹੈ ਕਰੀ ਮੁਲਕ ਮਾਲੇ ਕਿ ਉਸ ਨੂੰ ਜਮਾਲੇ ਗਰੀ ਮੁਲਕ ਰਾਜੇ ਗਰੀਬਲ ਨਵਾਜੇ ਹਰੀਫਲ ਸਿਕਨ ਹੈ ਹਰ ਅਸਲ ਪਿਕਨ ਹੈ ਕਲੰਕ ਪ੍ਰਣਾ ਸੈ ਸਮਸਤਲ ਨਿਵਾਸੈ ਗੰਜਲ ਗਨੀਮ ਰਜਾਇ ਕਰੀਮ ਹੈ ਸਮਸਤਲ ਜੁਬਾਹੇ ਕਿ ਸਾਹਿਬ ਕਰਾਹੇ ਕਿ ਨਰਕ ਪ੍ਰਣਾ ਸੈ ਬਹਿਸਤਲ ਨਿਵਾਸ ਹੈ ਨਿਰ ਸਰਬੁਲ ਗਵਨ ਹੈ ਮੇਸੁਰ ਡਵਨ ਹੈ ਤਮਾਮ ਤਜੀ ਮੈਂ ਸਮਸਤਲ ਅਜੀਜ ਹੈ ਪਰਮ ਪਰਮੀ ਸੈ ਸਮਸਤਲ ਅਦੀਸ ਹੈ ਅਦੇਸਲ ਲੇਖ ਹੈ ਮੇਸਲ ਭੇਖ ਹੈ ਜੀਵਨ ਜਮਾ ਹੈ ਅਮੀ ਕੁਲੰਬਾ ਹੈ ਕਰੀਮਲ ਕੁਮਾਰ ਲੈ ਕੇ ਜੋਰਤ ਜਮਾ ਲੈ ਕੇ ਅਚਲੰਕ ਪ੍ਰਕਾਸ਼ ਹੈ ਕਿ ਮਿੱਤਰ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤਰ ਵਿਭੂਤ ਹੈ ਕਿ ਮਿੱਤਰ ਵਸਾ ਹੈ ਕਿ ਆਤਮ ਪ੍ਰਭ ਹੈ ਕਿ ਅਚਲੰਕ ਅਨੰਗ ਹੈ ਕਿ ਮਿੱਤਰ ਭੰਗ ਹੈ ਮਦ ਭਾਰ ਸ਼ਾਂਤ ਪ੍ਰਸਾਦ ਮਦ ਭਾਰ ਛੰਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਣ ਮਦਾਮ ਅਰਬਰ ਗੰਜ ਹਰ ਨਰ ਪ੍ਰਭਾਂਜ ਕਾਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖਣ ਬਰ ਮੰਡ ਹਰ ਪਹਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਛਿਜ ਅੰਗ ਆਸਨ ਭੰਗ ਉਪਮਾ ਪਾਰ ਗਤਮ ਤਵਦਾਰ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬਿਅੰਤ ਅਨੁਭਵਨਾਸ ਧ੍ਰਿਜ ਧਰ ਤਰਾਸ ਆਦਿਨ ਬਾਹੋ ਇੱਕ ਅਸਦਾ ਓਅੰਕਾਰਾਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਚਿਜ ਗਾਦ ਅਜਿਜਨਾ ਬਾਤ ਅਨ ਝੰਜ ਗਾਤ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਪਾਰ ਆ ਢੀਠ ਧਰਮ ਆਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰਨਾਲਾ ਹੈ ਅਰਕਾਲਾ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਦੇਸ਼ਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਅਬਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਨ ਹੈ ਸਰਬੰਭਰ ਹੈ ਸਰਬੰਕਰ ਹੈ ਸਰਪਾਸ ਹੈ ਸਰਵਨਾਸ ਹੈ ਕਰਣਾ ਕਰ ਹੈ ਬੇਸਵੰਭਰ ਹੈ ਸਰਬੇਸ਼ਵਰ ਹੈ ਜਗਦੇਸ਼ਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰਣਾ ਕਰ ਹੈ ਜਪ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਅਮ੍ਰਿਤਾ ਅਮ੍ਰਿਤਾ ਕਰੁਣਾ ਕ੍ਰਿਤਾ ਹੈ ਕ੍ਰਿਤਾ ਕ੍ਰਿਤਾ ਧਰਣੀ ਧ੍ਰਿਤਾ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਅਜਬਾ ਕ੍ਰਿਤਾ ਅਮ੍ਰਿਤਾ ਅਮ੍ਰਿਤਾ ਨਰ ਨਾਇਕ ਹੈ ਖਲ ਕਾਇਕ ਹੈ ਬੇਸੁੰਬਰ ਹੈ ਕਰੁਣਾਲਯ ਹੈ ਨਰਪਨਾਇਕ ਹੈ ਸਰਪਾਇਕ ਹੈ ਭਾਵ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤਾ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮਾ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸਾਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸਾਧ ਰੂਪੇ ਨਮੋ ਇੰਦਰ ਇੰਦਰ ਨਾਦੂ ਬੇਭੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ ਏਕ ਅਛਰੀ ਛੰਦੇ ਅਜਾਇ ਅਲਾਇ ਅਭੈ ਅਭੈ ਅਭੂ ਅਜੂ ਅਨਾਸ ਅਕਾਸੁ ਅਗੰਜ ਭੰਜ ਅਲਖ ਭਖ ਅਕਾਰ ਦੇ ਅਲ ਅਲੇਖ ਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਤੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਅਭਰਮੰਗ ਅਗੱਜੇ ਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਬਿਭੂਤੇ ਸਮਸਤਲ ਸਰੂਪੇ ਕੋ ਕਰਮ ਪ੍ਰਣਾਸੀ ਸੋ ਧਰਮੰਗ ਬਿਭੂਤੇ ਸਦਾ ਸੱਚ ਦਨੰਦ ਸਤਰੰਗ ਪ੍ਰਣਾਸੀ ਕਰਿਮੁਲ ਕਲਿੰਦਾ ਸਮਸਤਲ ਨਿਵਾਸੀ ਅਜਾਇ ਬਿਭੂਤੇ ਗਜਾਇ ਬਗਨੀਮੇ ਹਰਿਅੰ ਕਰਿਅੰ ਕਰਿਮੁਲ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸਿਜਮ ਭਗ ਸੁਭੰਗ ਸਰਬਦਾ ਸਰਬਯੁਗਤੇ ਦੋਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬੇਭੂਤੇ ਦੋਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬੇਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤੁਆ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਉ ਨ ਦੇਖਿਤ ਪ੍ਰਾਣਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਤਿ ਮਤੰਗ ਜਰੇ ਜਰ ਸੰਗ ਅਨੂਪਾ ਤੰਗ ਸਰੰਗ ਸਵਾਰੇ ਕੋਟ ਤਰੰਗ ਕੁਰੰਗ ਸੇ ਕੁਦਤ ਪਾਵਨ ਕੇ ਗੌਣ ਕੋ ਜਾਤ ਨਵਾਰੀ ਭਾਰੀ ਭਜਨ ਕੇ ਭੂ ਭਲੀ ਬੈਦੋ ਨਿਆਵਤ ਸੀਸਨ ਜਾਤ ਵਿਚਾਰੇ ਏਤੇ ਭਏ ਤੋ ਕਾਹ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇ ਸੰਸਾਰ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਨ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸੇਖ ਹੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨਸ ਬਾਣ ਕੇ ਪੇਖ ਹੈ ਪਵਨ ਆਹਾਰ ਜਤੀ ਜਤਾਰੂ ਸਭੈ ਸੁਭ ਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੇਕ ਨਾ ਲਿਖੈ ਸੁਧ ਸਿਪਾਹਾ ਦੁਰੰਤ ਬਾਸੁ ਸਾਸਨਾ ਦੁਰਜਨ ਦਲਾਂਗੇ ਭਾਰੀ ਗਮਨ ਭਰੇ ਮਨ ਮੈਂ ਕਰ ਪਰਪਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸ ਮਾਤੀ ਮਤੰਗਣ ਬਾਣ ਬਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੂੰ ਤਿਆਗ ਦਿਹਾਨ ਦਾਨ ਚੱਲਾਂਗੇ ਵੀਰ ਅਪਾਰ ਵੱਡੇ ਬਿਰੇ ਅਰ ਵਿਚਾਰ ਹਿਸਾਰ ਕੀ ਧਾਰ ਪਛਈਆ ਤੋਰ ਦੇ ਸਮਲਿੰਦ ਮਵਾਸਨ ਮਾਤੀ ਕੀ ਜਾਨਕੀ ਮਾਨ ਮਲਈਆ ਗੜ ਗੜਾਣ ਕੇ ਤੋੜ ਨਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇ ਫਨਿੰਦਰ ਸਾਚਰ ਭੂਤ ਭਵਿੱਖ ਬਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥੱਪਾਂਗੇ ਪੁਣ ਪ੍ਰਤਾਪਨ ਬਾੜ ਜਾ ਧੁਨ ਪਾਪਨ ਕੇ ਬਹੁਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰਿਆ ਜਗ ਸੱਤਰ ਸਭੈ ਅਵਲੋਕ ਚੱਪਾਂਗੇ ਮਾਨਵ ਇੰਦਰ ਗਜਿੰਦਰ ਨਾਦ ਪਉ ਜੋਨ ਤਲੋ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰ ਬਰਸਾਤ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸੰਨ ਹੈ ਪਗ ਤੇ ਨਰ ਫਿਰ ਨਾ ਦੇਹ ਧਰਾਂਗੇ ਕਾਹਾਂ ਭਇਓ ਜੋ ਦੋ ਲੋਚਨ ਮੂਦ ਕਾਏ ਬੈਠ ਰਹੋ ਭਗਤਿਆਨ ਲਗਾਇਓ ਨਾਥ ਫਿਰੇ ਲਈ ਸਾਸ ਸਮੁੰਦਰ ਲੋਗੇ ਉੱਪਰ ਲੋਕ ਗਵਾਇਓ ਬਾਸਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਅਸੀਂ ਸੋ ਬੈਸ ਬਤਾਇਓ

ਜੋ ਹਰ ਅਵਾਤੀ ਦਿਸ਼ਾ ਮੈਂ ਹੈ ਕਾਹੂ ਪਛਾਹ ਕੋ ਸੀਸ ਨਵਾਯੋ ਕੋ ਬੁਤਾਨ ਕੋ ਪੂਜ ਹੈ ਪਾਸੋ ਕੋ ਮ੍ਰਿਤਾਨ ਕੋ ਪੂਜਨ ਤਾਯੋ ਕੁਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ ਕੋ ਬੁਤਾਨ ਕੋ ਪੂਜ ਹੈ ਪਾਸੋ ਕੋ ਮ੍ਰਿਤਾਨ ਕੋ ਪੂਜਨ ਤਾਯੋ ਕੁਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਾਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੋ ਆਪ ਹਾਦੈ ਮੋਹਿ ਬਚਾਵਹੋ ਸੁਖੀ ਬਸਾਈ ਮੋਰੋ ਪਰਵਾਰਾ ਸੇਵਕ ਸਿੱਖ ਸਭਾਏ ਕਰਤਾਰਾ ਮੋਰ ਛਾ ਨਿਜ ਕਰ ਦੈ ਕਰਿਆ ਸਭ ਬੈਰਨ ਕੋ ਆਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਊ ਸੇਵਕ ਸਿੱਖ ਹਮਾਰੀ ਤਾਰੀਆ ਹੈ ਚੁਣ ਚੁਣ ਸਤਰ ਹਮਾਰੀ ਮਾਰੀਆ ਹੈ ਆਪ ਹਾਦੈ ਮੁਝੇ ਅਭਰਿਆ ਈ ਮਰਨ ਕਾਲ ਕਾ ਤ੍ਰਾਸਨ ਮਰਿਆ ਹੋ ਜੋਸਦਾ ਹਮਾਰੀ ਪੱਛਾ ਸ੍ਰੀ ਅਸ ਧੁਜ ਕਰਿਓ ਰੱਛਾ ਰੱਖ ਲੇ ਹੋ ਮੋਹਿ ਰਾਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਾਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾਂ ਕਾਲ ਪਾਏ ਸਿਵਜੂ ਅਵਤਰਾਂ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ

ਮੁਦੈ ਤੂੰ ਜਚਨ ਉਪਜਾਇਓ। ਆਦਿ ਅੰਤ ਇਕੈ ਅਵਤਾਰਾ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਫਲ ਮੋਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇਹ ਉਪਾਰਾ ਜਪਿਆ

ਤਿਨਕੇ ਦੁੱਖ ਦੁੱਖ ਦੁਹਾ ਮਰੇ। ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ ਹੈ। ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਅਰਿਸ਼ਟਾਂ ਤਤਕਾਲਾ। ਓ ਕਿਰਪਾ ਦ੍ਰਿਸ਼ਟ ਤਰਨ ਜਾਸ ਨਿਹਰ ਹੋ, ਤਾਂ ਕਿ ਤਾਪ ਤਨਕ ਮਹਿ ਹਰ ਹੋ। ਰਿਧ ਸਿੱਧ ਕਰਮ ਸਭ ਹੋਈ, ਦੁੜ ਛਾ ਛੁਪ ਸਕੈ ਨ ਕੋਈ। ਇੱਕ ਵਾਰ ਜਿੰਤ ਮੈਂ ਸੰਭਾਰਾ, ਕਾਲ ਪਾਸ ਤੇ ਤਾਹੂ ਬਾਰਾ। ਜਿਨ ਨਰ ਨਾਮ ਤਿਉਹਾਰੋ ਕਹਾ, ਦਲ ਦੁੜ ਦੁੱਖ ਤੇ ਰਹਾ। ਖੜਗ ਕੀਤ ਮੈਂ ਸਰਣ ਤਿਉਹਾਰੀ, ਆਪ ਹਾ ਦਿਆ ਲਿਹੋ ਬਾਰੀ। ਸਰਬ ਠੌਰ ਮੋਹੋ ਸਹਾਈ, ਦੁੜ ਦੁੱਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾਂ ਪੂਰਨ ਸਭਰਾਤਾ। ਕਿਲ ਬਿਕ ਸਕਲ ਦੇਹ ਕੋ ਹਰਤਾ, ਦੁਸ਼ ਦੁਖੀਨ ਕੋ ਛੈ ਕਰਤਾ। ਸ੍ਰੀ ਅਸ ਧੁਜ ਜਾ ਭਾਈ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਵਾਂਛਿਤ ਫਲ ਪਾਵੈ ਸੋਈ, ਦੁਖਨਾਥ ਸਾਹਿਬ ਆਪਤ ਕੋਈ ਅੜਿਲ। ਸੁਣੈ ਗੁੰਗ ਜੋ ਜਾਹੀ ਸੁਰਸਨਾ ਪਾਵਈ, ਸੁਣੈ ਮੂੜ ਚਿਤ ਲਾ ਚਤੁਰਤਾ ਆਵਈ। ਦੁਖ ਦਰਦ ਭਾਉ ਨਿਕਟ ਨੰਗ, ਤਿਨ ਨਾ ਕੇ ਰਹਿ ਹੋ ਜੋ ਜਾਕੀ ਇੱਕ ਵਾਰ। ਚਾਉ ਪਈ ਕੋ ਕਹਿ ਚਾਉ ਪਈ, ਸੰਬਤ ਸਤਰਾ ਸਹਿਸਪੁਣ ਜਾਏ, ਅਰਧ ਸਹਿਸਪੁਣ ਤੀਨ ਕਹੀ ਜਾਏ।

ਕਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਾਤੇ, ਏਕ ਨਮਾਨਿਓ ਸਿਮਰਤ ਸਾਸਰ ਬੀਤ ਸਭਾਏ, ਬਹੁ ਭੇਦ ਕਹਿ ਹਮੇਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰੋ, ਮੈਂ ਨਾ ਕਹੂੰ ਸਭ ਤੋਂ ਇਹ ਬਖਾਨਿਓ। ਦੁਹਰਾ ਸਗਲ ਦੁਆਰ ਕੋ ਛਾੜ ਕਹਿ ਗਹੋ ਤੁਹਾਰੋ ਦੁਆਰ, ਵਾਹਿਗਹਿ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ।

ਸੇਤੀ ਮਰਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਮੜਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਮਨ ਮੇਰੀ ਸਦਾ ਰਹੋ ਹਰਨਾਲੇ। ਸਾਚੀ ਸਾਹੀ ਬਾਂ ਕਿਆ ਨਾਹੀਂ ਘਰ ਤੇਰਾ ਹੀ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾ ਮਨ ਮਸਾਵੇ, ਨਾਮ ਜਿਨ ਕੈ ਮਨ ਮਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬੋ, ਕਿਆ ਨਾਹੀਂ ਘਰ ਤੇਰਾ ਹੈ, ਸਾਚਾ ਨਾਉ ਮੇਰਾ ਆਧਾਰੂ। ਸੱਚ ਨਾਮ ਅਧਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨੋ ਕੀਤਾ ਗੁਰੂ ਟਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਥਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਰੀਆ।

ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੇ ਬੱਜ ਹੋ ਕੇ ਆਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖਟੇ ਗਿਆਨੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਤੁਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰਹ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਾ ਕਹਾਣੀ ਅਕਥ ਕੇਰੀ ਕਿਤ ਦਵਾਰ ਪਾਈਐ ਧਨ ਮਨ ਧਨ ਸਭ ਸਭ ਗੁਰ ਕੋ ਹੁਕਮ ਨੇ ਪਾਈਐ

ਪਾਇਆ। ਏ ਮਨ ਪਿਆਰਿਆ ਤੂੰ ਸਦਾ ਸਾ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ, ਸਾਸ ਤੇਰਾ ਚਲਾ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ ਸੁਣ ਤੋ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਗੰਤੂ ਨ ਪਾਇਆ ਕਿਨੈ ਤੇਰਾ, ਆਪਣਾ ਆਪੂ ਜਨ ਹੇ ਜੀ ਜਨ ਸਭ ਖੇਲ ਤੇਰਾ, ਕਿਆ ਕੋ ਅੱਖ ਵਿਖਾਣੇ, ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਮਸਾਇਆ, ਜੀ ਜਨ ਸਭ ਤੂੰ ਪਾਏ ਇੱਕ ਵੇਕ ਪਰਸਨ ਆਇਆ, ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲਨ ਰਾਲੀ ਚਾਲਨ ਰਾਲੀ ਭਗਤਾ ਹਕੇਰੀ, ਬਿਖ ਮਾਰ ਚਰਣਾ ਲਭ ਲੋਭ ਅਹੰਕਾਰ ਤਾਜ ਰਸਨਾ ਬਹੁਤ ਨਾਹੀ ਬੁਰਨਾ, ਖੰਨੇ ਹੋ ਤਿੱਖੀ ਵੱਲ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜੋ ਤੂੰ ਚਲਾਹੇ ਤੇ ਵਿਚਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤੇ ਵੈ ਚਲ ਹੈ ਜਿਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਤੇ ਆਵੇ, ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ, ਸੇ ਗੁਰਦੁਆਰਾ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹੋ ਤਿਨ ਕੈ ਮਨ ਵਸਿਆ ਜਿਨ ਤਰੋ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰ ਗੱਲਾਂ ਗਲੀ ਕਿਨਨ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨੰਗ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਉ ਪੁਜਾ ਬਿਨ ਸਹਿਜਾ ਸਹਿ ਸਹਿ ਨਾ ਜਾਏ, ਨਾ ਜਾਏ ਸਹਿ ਸਕਤ ਸੰਜਮ ਰਾਹੇ ਕਰਮ ਕਮਾਏ, ਸਹਿ ਸਾ ਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਤਿਤਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇ ਸਹਿ ਸਹਿ ਉਪਜਾਏ, ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨ ਜਨਮ ਜੂਗਾ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ, ਵਰਨ ਮਨ ਹੋ ਵਿਸਾਰਿਆ ਵੇਦਾ ਮੈਂ ਹੈ ਨਾਮ ਉੱਤਮ ਸੋ ਸੁਣ ਹੈ ਨਾਹੀ ਫਿਰਾਂ ਜੋ ਬੇਤਾ ਲਿਆ, ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਗਾ ਹਾਰਿਆ, ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ, ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ,

ਗੁਰਨਾਲੀ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦਾ ਧਿਆਇ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣਾਈ ਗੁਰਬਿਨੇ ਅਬਣ ਜਾਣੇ ਕੋਏ।

ਜਾਏ। ਅਨੇਕ ਜੂਨੀ ਭਰਮਾ ਵੈਵਣ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨ ਪਾਏ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦਤ ਨ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਿਖਾਣੀ, ਹਰ ਹਰ ਨਿਤ ਕਰ ਹਰਸਨਾ ਕਹਿ ਕਛੂ ਨਾ ਜਾਣੀ। ਚਿਤ ਜਿਨ ਕਹਿਰ ਲਿਆ ਮਾਇਆ ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ। ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਈ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਖਤ ਆਪ ਉਪਾਇ ਕੈ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਏ, ਆਪੇ ਹੁਕਮ ਵਰਤਾਇਆ ਵੇਖਿਆ ਗੁਰਮੁਖ ਸਹਿ ਬੁਝਾਏ। ਤੋੜੇ ਬੰਧਨ ਹੋਵੇ ਮੁਕਤੋ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤਾ ਸਾਰਣ ਜਾਣੀ। ਤਤਾ ਸਾਰਣ ਜਾਣੀ ਗੁਰੂ ਬਾਜੋ ਤਤਾ ਸਾਰਣ ਜਾਣੀ, ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਮਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਇ ਜਿਸਨੂੰ ਅਣ ਦਿਨ ਹਲ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਹੈ ਪ੍ਰਤ ਪਾਲ ਕਰੇ, ਸੋ ਕਿ ਅਮਰ ਹਮ ਸਾਰੀਐ ਮਨੋ ਕਿਉਂ ਸਾਰੀਐ ਇਹ ਵਡਦਾਤਾ, ਜੇ ਅਗਨ ਮੈਂ ਹੈ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪਹੁੰਚ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਦਾ ਸੰਭਾਲੀਐ। ਕਹਿ ਨਾਨਕ ਇਹ ਵਡਦਾਤਾ ਸੋ ਕਿਉਂ ਮਨ ਹਮ ਸਾਰੀਐ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਉਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਚੁੜਕੀ ਲੱਗੀ ਤਿਸ ਨਾਂ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਥਰ ਵਿਸਰਾਏ ਮਹੁਬਜਾ ਭਾਵ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵਲਾ ਗੀਤਨੀ ਵਿੱਚ ਮਾਇਆ ਪਾਇਆ। ਹਰੇ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਟੋਂ ਰਾਹ ਲੋਕ ਵਿਲ ਲਾਏ। ਐਸਾ ਸਤਿਗੁਰ ਜੀ ਮਿਲਾਏ ਤਿਸਨੂੰ ਸਿਰ ਸੋਂ ਪੀਆ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨਿਆਏ। ਹਰੇ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਮਨ ਜਾ ਰਾ, ਹਰ ਰਾਸ ਮੇਰੀ ਮਨ ਮਨ ਜਾ ਰਾ, ਸਤਿਗੁਰ ਤੇਰਾ ਜਾਣੀ। ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਖੱਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਬਣਜਾਰਾ। ਇਹ ਰਸਨਾ ਤੂੰ ਅਨ ਰਸਨਾ ਚ ਰਹੀ, ਤੇਰੀ ਪਿਆਸ ਨ ਜਾਏ ਪਿਆਸ ਨ ਜਾਏ, ਹੋਰ ਕਿਤੇ ਜਿਚਰ ਹਰ ਰਸ ਪੱਲਾ ਨ ਪਾਏ। ਹਰ ਰਸ ਪਾਏ ਪੱਲਾ ਪੀਏ ਹਰ ਰਸ, ਬਹੁ ਨ ਤਰਸ ਨ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਾਂ ਜਿਸ ਆਏ। ਕਹਿ ਨਾਨਕ ਹੋਰ ਅਨ ਰਸਾ ਵਿਸਰੇ, ਜਾ ਹਰ ਵਸੈ ਮਨਿਆਏ। ਇਹ ਸਰੀਰ ਆ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿਆਇਆ।

ਸੁਖ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਰਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆ ਮਿਲਿਆ ਕਰਨ ਕਰਨ ਜੋਗੋ ਇਹ ਸਰੀਰਾ ਮਿਲਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ।

ਸ੍ਰੀ ਹਰਿ ਨੇ ਹੱਲਿਆ। ਇਹੋ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨੇ ਅਵਰਣ ਕੋਈ। ਕਹਿ ਨਾਨਕ ਇਹ ਨੇਤਰ ਅੰਸੇ, ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸ਼੍ਰਵਣ ਮੇਰੇ ਹੋ, ਸੱਚ ਸੁਣ ਲੈ ਨੂੰ ਪਠਾਏ, ਸੱਚ ਸੁਣ ਲੈ ਨੂੰ ਪਠਾਏ। ਸ੍ਰੀ ਲਾਲ ਸੁਣੋ ਸਤਿ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਮਾਣੀ।

ਉਹ ਗੁਫਾ ਅੰਦਰ ਰੱਖ ਕੇ ਵਾਜਾ ਪਾਵਣ ਵਜਾਇਆ। ਇਹ ਸੱਚਾ ਸੋਹਿਲਾ ਸੱਚਾ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚਾ ਹੈ, ਜਿੱਥੇ ਸਦਾ ਸਤਿ ਆਵਹਿ ਸੱਚੋ ਧਿਆਵਹਿ ਜਾਤ ਭਾਵਹਿ ਹੈ, ਗੁਰਮੁਖ ਜਿਨਾ ਬੁਝਾਵੇ ਹੈ। ਇਹ ਸੱਚ ਅਬਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ ਹੈ। ਕਹਿ ਨਾਨਕ ਸੱਚ ਸੋਹਿਲਾ ਸੱਚ ਘਰ ਗਾਵਹਿ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਧੰਨਵਾਦ।

0: ਨਾਨਕ ਸੱਚ ਤਿਹਨ ਸੱਚ ਜੋ ਮਰ ਜੰਮੇ ਸੋ ਕੱਚ ਨ ਕੱਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾ ਵੱਡੀ ਵਡਿਆਈ ਜਾਂ ਸੱਚ ਨਿਆਓ

ਨਾਇਕ ਲਿਖ ਨਵੇਂ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕਢ ਜਮਾਲਿਆ ਥਾਉਣ ਪੈਨ ਕੂੜਿਆ ਮੁਹਕਾ ਲੈ ਦੂਜਕ ਚਾਲਿਆ ਤੇਰੇ ਨਾਂ ਰਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਨਾਵੈ ਧਰਮ ਬਹਾਲਿਆ ਲਿਖਨਾਵੈ।

ਦੱਸਿਆ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪ੍ਰਣ ਕਿਤੇ ਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨ ਸਿਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ

ਵਿੱਚ ਭਵਨ ਵੈਸ ਦਵਾ ਪਹਿ ਵਿੱਚ ਲੈ ਲਖ ਦਰੀਆਓ ਪਹਿ ਵਿੱਚ ਅਗਨ ਕੱਢੇ ਬਿਗਾਰ ਪਹਿ ਵਿੱਚ ਧਰਤੀ ਦੱਬੀ ਪਾਰ ਪਹਿ ਵਿੱਚ ਇੰਦ ਫਿਰੈ ਸਿਰ ਪਹਾੜ ਪਹਿ ਵਿੱਚ ਰਾਜਾ ਧਰਮ ਦਵਾਰ ਪਹਿ ਵਿੱਚ ਸੂਰਜ ਪਹਿ ਵਿੱਚ

ਹਉਮ ਸਚਿਆਰ ਕੁੜਿਆਰ ਹਉਚ ਪਾਪਨ ਵਿਚਾਰ ਹਉਚ ਨਰ ਸੁਰਗ ਅਵਤਾਰ ਹਉਂ ਵਿੱਚ ਹੱਸੈ ਹਉਂ ਚ ਰੋਵੇ ਹਉਂ ਚ ਭਰੀਆ ਹਉਮੇ ਤਹੋਵੇ ਹਉਂ ਵਿੱਚ ਜਾਤੀ ਜਿਨਸੀ ਖੋਵੇ ਹਉਂ ਵਿੱਚ ਮੂਰਖ ਹਉਮੇ ਸਿਆ।

ਐਤਾ ਕੂੜ ਹੋਆ ਸਿਕਦਾਰ ਕਾਮ ਨਿਪ ਸਤ ਪੁੱਛੀਏ ਬੈ ਬਕਰ ਵਿਚਾਰਨ ਦੇ ਰਹਿਤ ਗਿਆਨ ਬਿਉਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਬਾਜੇ ਬਾਬੇ ਰੂਪ ਕਰੇ ਸੇ ਗਾਰ ਉੱਚੇ ਕੋ ਕਹਿ ਵਾਦਾਂ ਗਾਵੇ ਜੋ ਦਾ ਕਾ ਵਿਚਾਰ ਮੂਰਖ ਪੰਡਤ ਹਿਕਮਤ ਹੋ

ਗੁਰੂ ਪਿਆਰ ਸਤਸੰਗ ਜੀਓ, ਕੀਰਤਨ ਕਰਦਿਆਂ ਹੋਈਆਂ ਫੁੱਲਾਂ ਬਖਸ਼ ਦੇਣੀਆਂ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ, ਲੜੀਵਾਰ ਕਥਾ, ਸਤਿਕਾਰਯੋਗ ਗਿਆਨੀ ਜੀ ਹੋਰਾਂ ਪਾਸੋਂ ਆਪ ਜੀ ਸਰਵਣ ਕਰੋ, ਜਿੰਨੇ ਵਿੱਚ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜ ਬੈਠੇ ਹੋ, ਪਿਆਰ ਸਤਿਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਉਂ ਪਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭਾਏ ਰਾਮ ਰਾਜੇ ਹਮ ਭੂਲ ਵਿਗਾੜੈ ਦਿਨ ਸਰਾਤ

ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ।

0: ਤਾਂ ਉਸ ਵਿੱਚ ਇੱਕ ਕਰੜੀ ਹਿਦਾਇਤ ਕੀਤੀ ਸੀ, ਚੁੰਕਾਰ ਅਸ ਹਮਾ ਹੀਲ ਤੇ ਦਰਗੁਜਸ ਹਲਾਲ ਅਸ ਬੁਰਦਨ ਬ
1: ਸ਼ਮਸ਼ੀਰ ਦਸ।
0: ਜਦੋਂ ਸਾਰਿਆਂ ਹੀਲਿਆਂ ਤੋਂ ਗੱਲ ਲੰਘ ਜਾਵੇ ਤਾਂ ਉਸ ਵਕਤ ਤਲਵਾਰ ਚੁੱਕ ਲੈਣੀ ਜਾਇਜ਼ ਹੈ। ਇਸੇ ਕਰਕੇ ਸਿੰਘ ਸੂਰਮੇ ਮਰਦ ਦਲੇਰ ਜਿਹੜੇ ਭਾਜੀ ਮੋੜਨ ਹਮੇਸ਼ਾ ਜਾਣਦੇ ਨੇ, ਸਿਰ ਰੱਖਦੇ ਨਹੀਂ ਉਧਾਰੀ ਉਹਦੇ, ਸਦਾ ਅਣਖ ਦੀ ਜ਼ਿੰਦਗੀ
1: ਮਾਰਦੇ ਨੇ।
0: ਗੁਰੂ ਖਾਲਸਾ ਜੀ, ਇਸੀ ਪਰ ਉਪਕਾਰੀ ਅਣਖੀ ਖਾਲਸੇ ਦਾ ਇਤਿਹਾਸ। ਜ਼ਾਲਮਾਂ ਨੂੰ ਸਬਕ ਸਿਖਾਉਣ ਵਾਸਤੇ ਜਦੋਂ ਵੀ ਕਿਤੇ ਸਿੰਘਾਂ ਨੇ ਖੂਨ ਡੋਲਿਆ ਤਾਂ ਇਸ ਨੇ ਜੁਗ ਨੂੰ ਹੀ ਪਲਟਾ ਕੇ ਰੱਖ ਦਿੱਤਾ ਅਤੇ ਇਹੋ ਜਿਹੇ ਮਰਜੀਵੜੇ ਸਿੰਘਾਂ ਦੀ ਯਾਦ ਵਿੱਚ ਇੱਕ ਨਗਮਾ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਦੀ ਸੇਵਾ

ਪੰਸਾਈ ਆਪੇ ਹੋਵਾ ਆਪਣੇ ਆਪ ਸਾਜਿਆ ਨੇ ਆਪੇ ਹੀ ਕੰਮ ਖਲੋਵਾ ਆਪੇ ਪੱਟੀ ਕਲਮਿਆ ਆਪ ਲਿਖਣ ਹਾਰਾ ਹੋਆ ਸਭ ਉਮਦ

0: गुरु जी का खालसा, वाहे गुरु जी की
1: फतेह।

Thank you.

Thank you.

ਪੜਾਂਗੇ ਨੇਕ ਨਾ ਜਪਨ ਕਰਤਬਾ ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ ਸਭ ਕਿਛ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਕਰ ਮਾਨ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ।

ਕਰਕੇ

ਬੰਦ ਕਟਾਇ ਕੋ ਪ੍ਰਿਆ ਲੋਹਿਆ ਦਰ ਪ੍ਰਿਆ ਤੇ ਚੜੇ ਆਇਆ ਨਾਲ ਤੇ ਆਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾ ਵਿਹਾਰਿਆ ਸਿੱਖੀ ਕੇਸਾ ਵਾਸਾ ਨਾਲ ਸੇਵਾ ਕੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਸਾਰੇ ਮਾਲਕਾ ਜੀ ਵੱਲੋਂ

दर्शन स्नान चौंकिया चंदे पुगे

Thank you.

ਸ੍ਰੀ ਗੁਰੂ ਰਾਮਦਾਸ ਪਾਸੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸਭ ਦੀ ਚੌਂਕੀ ਚਰਨ ਕਮਲ ਸਾਹਿਬ ਜੀ ਦੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵ।

रंग परंग अनेक न जातन करते बा जी अंदर जियो सब किस जान ला सब

0: ਗਹਿਣੇ ਪੌਣ ਪਾਣੀ ਬਸੰਤਰ ਚੰਨ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬਜਨ ਜਾਲ ਨਾਨਕ ਮੁਸੈ ਗਿਆਨ ਵਿਹੋਣੀ ਆਏ ਗਿਆ ਜਮਕਾਲ ਮਹਲਾ ਪਹਿਲਾ
1: ਵਾਇਨ ਚੇਲੇ ਨਚਨ ਗੋਰ ਪੈਰ ਹਲਾਇਨ ਫਿਰਨ ਸਿਰ ਉੱਡ ਉੱਡ ਰਵਾ ਝਟੇ ਪਾਏ ਵੇਖੈ ਲੋਕ ਹਸੈ ਘਰ ਜਾਏ।

ਮੁਸਲਮਾਨਾ ਸੁਭ ਸ਼ਰੀਅਤ ਪੜਪੜ ਕਰੇ ਵਿਚਾਰ, ਬੰਦੇ ਸੇਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ, ਹਿੰਦੂ ਸਲਾਹੀ ਸਲਾਹਣ ਦਰਸ਼ਨ ਰੂਪ ਅਪਾਰ, ਤੀਰਥਨਾ ਵੈਰਚਾ ਪੂਜਾ ਗਰਵਾਸ ਬੇਕਾਰ, ਜੋਗੀ ਸੁਣ ਧਿਆਵਨ ਜਿੱਤੇ।

ਕੀ ਪੇੜੇ ਪਈ ਘੁਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਗਿਆਰ ਨਾਨਕ ਜਿਨ ਕਰ

ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਫੁੱਕਰ ਤੀਰਥਾਂ ਸਹਿਯੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁੱਤੀ ਲੱਗਿਆ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪਾਵੜੀ

ਮੇਰਾ ਸਾਹਿਬ ਏਕ ਤੂੰ ਜੋ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤੁਸ ਮਿਲੇ ਸੱਚ ਸੱਚ ਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਸ ਕੇ ਹਿਰਦੇ ਸੱਚ ਵਸਾਇਆ ਮੂਰ ਸੱਚ ਨਾ ਜਾਣਨੀ ਮਨ

ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮਹੋਤਾ ਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਾਨਕੀ ਮੰਗੇਰ ਵਾਲਾ ਪ੍ਰਭ ਕੋ ਸਿਮਰੇ ਸੇ ਪਾਰੀ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨਦਿਨ ਜਾਗ

0: ਮਾਤ ਪਿਤਾ ਸੁਤਮੀਤ ਨ ਭਾਈ
1: ਮਨੁਹਾ ਨਾਮ ਤੇਰੇ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਤੈ ਕੇਵਲ ਨਾਮ ਸੰਗ ਤੇਰਾ ਚਲੈ
0: ਜੈ ਮੁਸਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨ ਮਾਏ ਉਧਾਰੀ
0: ਅਣਕ ਪੁਣਹਿ ਚੰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਕਰੇ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਧਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋਰੇ ਬੰਧ ਨਾ ਪਰੈ
1: ਹਰ ਕਾ ਨਾਮ ਜਪਤ ਨਿਸ਼ਪਰੈ

0: ਕਰਮ ਗਤ ਪਾਈਏ
1: ਸੂਰਤ ਨਹੀਂ ਕੋਟ ਲਖ ਵਾਹੀ
0: ਨਾਮ ਜਪਤੈ ਭਾਰ ਪਰਾਈ
1: ਅਣਕ ਵਿਗਨ ਜਹ ਆਏ ਸੰਘਾਰੈ
0: ਹਰ ਕਾ ਨਾਮ ਤਤਕਾਲ ਉਧਾਰੈ
1: ਅਣਕ ਜੋਨ ਜਨਮੇ ਮਰ ਜਾਮ
0: ਨਾਮ ਜਪਤ ਪਾਵੈ ਬਿਸਰਾਮ
1: ਹੋ ਮੈਲਾ ਮਲ ਕਬੂ ਨ ਧੋਵੈ
0: ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾਮ ਜਪੋ ਮਨ ਰੰਗ
0: ਨਾਨਕ ਪਾਈਏ ਸਾਧ ਕੇ ਸੰਗ
1: ਜੇ ਮਾਰ ਕੇ ਗਣੇ

0: ਨਾਮ ਤੇ ਨਾਲ ਪਛਾਣੋ
1: ਜੈ ਮਹਾ ਭਿਆਨ ਤਹਤ ਬਹੁ ਕਾਮ
0: ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ
1: ਜਹਾਂ ਤ੍ਰਿਖਾ ਮਨ ਤੁਜ ਅਕਰਖ ਹੈ
0: ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ।

0: ਨੇ ਗੁਰਮੁਖ ਨਾਮ ਜਪੀਏ ਇੱਕ ਬਾਰ
1: ਨੌਖੜ ਪ੍ਰਿਥਵੀ ਫਿਰੇ ਚਿਰ ਜੀਵੈ
0: ਮਹਾ ਉਦਾਸ ਤਪੀ ਸਰ ਥੀਵੈ
1: ਅਗਰ ਮਾਹੇ ਹੋਵਤ ਪ੍ਰਾਨ
0: ਅਨਕ ਸਭ ਹੈ ਵਰ ਭੂਮਦਾਨ
1: ਨਿਉੜੀ ਕਰਮ ਕਰੇ ਬਹੁ ਆਸਨ
0: ਜੈਨ ਮਰਕ ਸੰਜਮ ਅਤ ਸਾਧਨ
1: ਨਿਮਖ ਨਿਮਖ ਕਰ ਸੀਰ ਕਟਾਵੈ
0: ਤੋਪੀ ਹੋਮੇ ਮਹਿਲ ਨ ਜਾਵੈ
1: ਹਰ ਕੇ ਨਾਮ ਸਭ ਸਰਕਸ਼ ਨਾਹੇ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਏ
1: ਮਨ ਕਾਮਨਾ ਤੀਰਥ ਦੇਹ ਛੁਟੈ
0: ਗਰਭ ਗੁਮਾਨ ਨਾ ਮਨ ਤੇ ਹੁਟੈ।

0: ਬਹੁਤ ਸਿਆਣਪ ਜਮਕਾ ਭਾਉ ਵਿਆਪੈ
1: ਅਨੇਕ ਜਤਨ ਕਰ ਤ੍ਰਿਸ਼ਨ ਨਾ ਤਰਾਪੈ
0: ਪੇਖ ਅਨੇਕ ਅਗਨ ਨਹੀਂ ਬੁਝੈ
1: ਓਟ ਭਾਵ ਦਰਗਹਿ ਨਹੀਂ ਸਿਜੈ
0: ਛੂਟ ਸੁਨਾਹੀ ਉਬ ਪਿਆਲ
1: ਵਿਆਪੈ ਮਾਇਆ ਜਾਲ
0: ਔਰ ਕਰਤੋ ਸਗਲੀ ਜਮਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਜਨਾ

0: ਹਰ ਹਰ ਨਾਮ ਤਿੰਨ ਘੱਟ ਘੱਟ ਜੀਨਾ
1: ਮਨ ਆਪਣੇ ਤੇ ਬੁਰਾ ਮਿਟਾਨਾ
0: ਵੇਖਿਆ ਸਗਲ ਸ੍ਰੇਸ਼ਟ ਸਾਜਨਾ
1: ਸੁਖ ਦੁਖ ਜਨ ਸਮ ਦ੍ਰਿਸ਼ਟੇਤਾ
0: ਨਾਨਕ ਪਾਪ ਪੁਨ ਨਹੀਂ ਲੇਪਾ
1: ਨਿਰਤਨ ਕੋ ਤਨ ਤੇਰੋ ਨਾਉ
0: ਥਾਵੇਂ ਕੋ ਤੇਰਾ ਥਾਉ
1: ਮਾਣੇ ਕੋ ਪ੍ਰਭ ਤੇਰੋ ਮਾਨ
0: ਸਗਲ ਘਟਾ ਕੋ ਦੇਵੋ ਦਾਨ
1: ਕੰਨ ਕਰਾਵਨ ਹਾਰ ਸਵਾਮੀ
0: ਸਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤਮਿਤ ਜਨ ਹੋ ਆਪੇ
0: ਆਪਨ ਸੰਗ ਆਪ ਪ੍ਰਭ
1: ਤੁਮਰੀ ਉਸਤਤ ਤੁਮ ਤੇ ਹੋਏ
0: ਨਾਨਕ ਅਵਰ ਨਾ ਜਾਣਸ ਹੋਏ
1: ਸਰਵ ਧਰਮ ਮੈਂ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉਤਮ ਕਿਰਿਆ
0: ਸਾ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
0: ਹਰ ਕੋ ਜਸਨ ਰਸਨ ਬਖਾਨ

0: ਸਾਜ ਸਵਾਜ ਸਿੰਗਾਰਿਆ
1: ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਸਤਾ ਤੁਝੇ ਪਿਆਰ ਹੈ ਦੂਧ
1: ਹਰ ਜੋਬਨ ਭੋਜਨ ਸੁਖ ਸੂਦ
0: ਬਿਰਦ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕਛੂ ਨ ਬੂਝੈ
1: ਬਕਸ ਲਿਓ ਤੋ ਨਾਨਕ ਸੀ ਜੈ
0: ਜੇ ਪ੍ਰਸਾਦ ਤਾਰ ਉਪਰ ਸੁਖ ਬਸੈ ਹੈ
1: ਸੂਤ ਪ੍ਰਾਤ ਮੀਤ ਬਨਤਾ ਸੰਘ ਹਸੈ
0: ਜੇ ਪ੍ਰਸਾਦ ਪੀਵੇ ਸੀਤਲ ਜਲਾ
1: ਸੁਖਦਾਈ ਪਵਨ ਪਾਵਕ ਅਮੁਲਾ
0: ਜੇ ਪ੍ਰਸਾਦ ਭੋਗੇ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਜਿਨੇ ਹਸਤ ਪਾਵ ਕਰਨ ਨੇਤਰ ਰਸਨਾ
1: ਕਿਸੇ ਤਿਆਗ ਅਵਰ

0: ਗਰਧਕ ਪ੍ਰੀਤ ਪਸੰਦ ਸੰਗ ਹੋਏ
1: ਅੰਧ ਕੋਪ ਮੈਂ ਪਤਤ ਵਿਕਰਾਲ
0: ਨਾਨਕ ਕਾੜ ਲਿਓ ਪ੍ਰਭ ਦਿਆਲ
1: ਕਕੁਤ ਪਸ਼ੂ ਕੀ ਮਾਨਸ ਜਾਤ
0: ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਪੇਖ ਅੰਤਰ ਮਲ ਮਾਇਆ
0: ਛਪਸ ਨਹਾਏ ਕਛ ਕਰੇ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ

0: ਨਾਨਕ ਸਾਹਿਬ ਸਦਾ ਦਿਆਲ
1: ਨਾਨਕ ਭਾਤ ਮਾਇਆ ਕੇ ਹੇਤ
0: ਸਰ ਪਰ ਹੋਵਤ ਜਾਨ ਅਨੇਤ
1: ਬਿਰਕੀ ਛਾਇਆ ਸਿਉ ਰੰਗ ਲਾਵੈ
0: ਉਹ ਬਿਨਸੇ ਉਹ ਮਨ ਪਛਤਾਵੈ
1: ਜੋ ਦਿਸੈ ਸੋ ਚਾਲਨਹਾਰ
0: ਲਪਟ ਰਿਓ ਤੈ ਅੰਧ

0: ਮਿਥਿਆ ਤਨ ਧਨ ਕੁਟੁੰਬ ਸਵਾਇਆ
1: ਮਿਥਿਆ ਹਉ ਮੈਂ ਮਮਤਾ ਮਾਇਆ
0: ਮਿਥਿਆ ਰਾਜ ਜੋਵਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਬਿਕਰਾਲ
0: ਮਿਥਿਆ ਰਥ ਹਸਤੀ ਅਸਵ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋਹ ਮੋਹ ਅਭਿਮਾਨ
1: ਮਿਥਿਆ ਪਸੂ ਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੇ ਹਰ ਕੇ ਚਰਨ
0: ਮਿਥਿਆ ਸ਼ਰਵਣ ਪਰ ਨਿੰਦਾ ਸੁਣ ਹੈ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਰ ਤ੍ਰਹਿ

0: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ
1: ਤਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧ ਤਿਨ ਲਾਭ ਹੈ
1: ਤਿਸ ਕੋ ਸਿਮਰਤ ਪਰਮ ਗਤ ਪਾਵੇ
0: ਜੇ ਪ੍ਰਸਾਦ ਬਸੇ ਸੁਖ ਮੰਦਰ
1: ਤਿਸੇ ਧਿਆਏ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
1: ਆਠ ਪੈਰ ਸਿਮਰੋ ਤਿਸ ਰਸਨਾ
0: ਜੇ ਪ੍ਰਸਾਦ ਰੰਗ ਰਸ ਭੋਗ
1: ਨਾਨਕ ਸਦਾ ਧਿਆਈਏ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵ ਹੈ
1: ਤਿਸੇ ਧਿਆਕਤ ਅਵਰ ਲੁਭਾਵੇ
0: ਜੇ ਪ੍ਰਸਾਦ ਸੁਖ ਸੋਈ ਜੈ
1: ਮਨ ਆਠ ਪੈਰ ਤਾਕਾ ਜਸ ਗਾਵੀ ਜੈ
0: ਜੇ ਪ੍ਰਸਾਦ ਤੁਝ ਸਭ ਕੋ ਮਾਨੈ
1: ਮੁਖ ਤਾਕੋ ਜਸ ਰਸਨ ਬਖਾਨੈ

0: ਪੁੱਛੈ
1: ਜੇ ਪ੍ਰਸਾਦ ਪਾਈ ਤਾਂ ਲਭ ਦੇ ਹਾਂ
0: ਨਾਨਕ ਤਾ ਕੀ ਭਗਤ ਕਰੇ
1: ਜੇ ਪ੍ਰਸਾਦ ਆਪ ਉਖਣ ਪਹਿਰੀ ਜੈ
0: ਮੰਤਿ ਸਿਮਰਤ ਕਿਉ ਆਲਸ ਕੀ ਜੈ
1: ਜੇ ਪ੍ਰਸਾਦ ਅਸਵ ਹਸਤ ਅਸਵਾਰੀ
0: ਮੰਤਿ ਪ੍ਰਭ ਕੋ ਕਬੂ ਨਾ ਬਿਸਾਰੀ
1: ਜੇ ਪ੍ਰਸਾਦ ਬਾਗ ਮਿਲਖ ਧਨਾ
0: ਰਾਖ ਪਰੋਈ ਪ੍ਰਭ ਆਪਣੇ ਮਨਾ
1: ਤੇਰੀ ਮਨ ਬੰਤ ਬਣਾਈ
0: ਉਠਤ ਬੈਠਤ ਸਤ ਕਿਸੇ ਧਿਆਈ

0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
1: ਜੈ ਪ੍ਰਸਾਦ ਸੁਖ ਸਹਿਜੇ ਬਸਨਾ
0: ਜੇ ਪ੍ਰਸਾਦ ਹਸਤ ਕਰ ਚਲ ਹੈ
1: ਜੈ ਪ੍ਰਸਾਦ ਸੰਪੂਰਨ ਫਲ ਹੈ
0: ਜੇ ਪ੍ਰਸਾਦ ਪਰਮ ਗਤ ਪਾਵ ਹੈ
1: ਜੈ ਪ੍ਰਸਾਦ ਸੁਖ ਸਹਿਜ ਸਮਾਵੇ
0: ਐਸਾ ਪ੍ਰਭ ਤਿਆਗ ਔਰ ਕਤ ਲਾਗੋ
1: ਹੋਰ ਪ੍ਰਸਾਦ ਨਾਨਕ ਮਨ ਜਾਗੋ
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਤਿਸ ਪ੍ਰਭੋ ਮੂਲ ਨਾ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ
1: ਰੇ ਮਨ ਮੂੜ ਤੂੰ ਤਾਕੋ ਜਾਪ
0: ਜੇ ਪ੍ਰਸਾਦ ਤੇਰੇ ਕਾਰਜ ਪੂਰੇ
1: ਤਿਸੇ ਜਾਨ ਮਨ ਸਦਾ ਹਜੂਰੇ
0: ਜੇ ਪ੍ਰਸਾਦ
1: ਰੇ ਮਨ ਮੇਰੇ ਤੂੰ ਤਾਂ ਸਿਉਂ ਰਾਜ
0: ਜੇ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਾਪ ਜਪੇ ਜਪ ਸੋਏ
0: ਆਪ ਜਪਾਏ ਜਪੇ ਸੋ ਨਾਉ
1: ਆਪ ਗਵਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭੂ ਦਿਆ ਤੇ ਕਮਲ ਵਿਗਾਸ
0: ਪ੍ਰਭ ਸੁਪ੍ਰਸੰਨ ਵਸੇ ਮਨ

0: ਸਾਧ ਕੇ ਸੰਗ ਮੁਖ ਉਜਲ ਹੋਤ
1: ਸਾਧ
0: ਕੇ ਸੰਗ ਮਿਟੇ ਅਭਿਮਾਨ
1: ਸਾਧ
0: ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਕੇ ਸੰਗ ਪਾਏ ਨਾਮ ਰਤਨ
1: ਸਾਧ ਕੇ ਸੰਗੇ ਕੂਪਰ ਜਤਨ
0: ਸਾਧ ਕੀ ਮਹਿਮਾ ਵਰਨੈ ਕੌਣ ਪੁਰਾਣੀ
1: ਨਾਨਕ ਸਾਧ ਕੀ ਸੋਭਾ ਪ੍ਰਭ ਮਾਏ ਸਮਾਨੀ
0: ਸਾਧ ਕੇ ਸੰਗ ਅਗੋਚਰ ਮਿਲੈ
1: ਸਾਧ ਕੇ ਸੰਗ ਸਦਾ ਪਰ ਫੁਲੈ
0: ਸਾਧ ਕੇ ਸੰਗ ਆਵੇ ਬਸ ਪੰਚਾ
1: ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਦੇਣ
1: ਸਾਧ ਕੇ ਸੰਗ ਮਨੋਹਰ ਬੈਨ
0: ਸਾਧ ਕੇ ਸੰਗ ਨਾ ਕਤ ਹੂੰ ਧਾਵੈ
1: ਸਾਧ ਸੰਗ ਅਸਥਿਤ ਮਨ ਪਾਵੈ
0: ਸਾਧ ਕੇ ਸੰਗ ਮਾਇਆ ਤੇ ਭੈਨਾ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਭ ਮੀਤ
1: ਸਾਧੂ ਕੇ ਸੰਗ ਮਹਾ ਪੁਨੀਤ
0: ਸਾਧ ਸੰਗ ਕਿਸਿਓ ਨਹੀਂ ਬੈਰ
1: ਸਾਧ ਕੇ ਸੰਗ ਨਾ ਬੀਗਾ ਪੈਰ
0: ਸਾਧ ਕੇ ਸੰਗ ਨਾਹੀ ਕੋ ਮੰਦਾ
1: ਸਾਧ ਸੰਗ ਜਾਣੇ ਪਰਮਾਨੰਦਾ

0: ਗਿਆਨੀ ਕਹਿ ਹੋਏ ਅਚਿੰਤ
1: ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ
1: ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਸ ਬੜ ਭਾਗੀ ਪਾਈਐ
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ

0: ਸਮਾਏ
1: ਪ੍ਰਭ ਭਾਵੇ ਮਨ ਗਤ ਪਾਵੇ
0: ਪ੍ਰਭ ਭਾਵੇ ਤਾਂ ਪਾਥਰ ਤਰਾਵੇ
1: ਪ੍ਰਭ ਭਾਵੇ ਬਿਨ ਸਾਥ ਤੇ ਰਾਖੇ
0: ਪ੍ਰਭ ਭਾਵੇ ਤਾਂ ਹਰ ਗੁਣ ਪਾਖੇ
1: ਪ੍ਰਭ ਭਾਵੇ ਤਾਂ ਪਤਤ ਉਧਾਰੈ
0: ਆਪ ਕਰੇ ਆਪਨ ਵਿਚਾਰੈ
1: ਦਵਸਰਿਆ ਕਾ ਆਸ ਸਵਾਮੀ
0: ਖੇਲੇ ਭਿਕਸ਼ੈ ਅੰਤਰ ਜਾਮੀ
1: ਜੋ ਭਾਵੈ ਸੋ ਕਰ ਕਰਾਵੈ
0: ਨਾਨਕ ਦ੍ਰਿਸ਼ਟੀ ਅਵਰ ਨ ਆਵੇ
1: ਮਾਨੁਖ ਤੇ ਕਿਆ ਹੋਏ ਆਵੇ
0: ਜੋ ਤਿਸ ਪਾਵੇ ਸੋਈ ਕਰਾਵੇ
1: ਇਸਕੇ ਹਾਥ ਹੋਏ ਤਾਂ ਸਭ ਕੁਛ ਲੇ
0: ਜੋ ਤਿਸ ਪਾਵੇ ਸੋਈ ਕਰੇ
1: ਅਨਜਾਨਤ ਵਿਖਿਆ ਮਹਿਰਚੈ
0: ਜੇ ਜਾਣਤ ਆਪਨੇ ਆਪ ਬਚੈ
1: ਪਰਮੇ ਭੂਲਾ ਦੈ ਦਿਸਤਾਵੈ
0: ਨਿਮਕ ਮਾਏ ਚਾਰ ਕੁੰਟ ਫਿਰ ਆਵੇ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨਾ ਮਿਲੇ
1: ਕਿਨਮੇ ਨੀਚ ਕੀਟ ਕੌ ਰਾਜ
0: ਬ੍ਰਹਮ ਗਰੀਬ ਨਿਵਾਜ
1: ਜਾਕਾ ਦਿਸ਼ਟ ਕਸ਼ੂ ਨ ਆਵੇ
0: ਤਿਸ ਤਤਕਾਲ ਦੈ ਦਿਸ ਪ੍ਰਗਟਾਵੇ
1: ਜਾਕੋ ਆਪਣੀ ਕਰੇ ਬਖਸੀਸ
0: ਕਾਲੇ ਖਾਨਾ ਗਨੇ ਜਗਦੀਸ
1: ਜੀਓ ਪਿੰਡ ਸਾਹਿਬ ਤਿਸ ਕੀ ਰਾਸ
0: ਕੜ ਪੂਰਨ ਬ੍ਰਹਮ

0: ਨਾਨਕ ਸੱਚ ਕਹੈ
1: ਕਬੂ ਹੋਏ ਪੰਡਤ ਕਰੇ ਬਖਿਆਨ
0: ਕਬੂ ਮੋਹ ਧਾਰੀ ਲਾਵੇ ਧਿਆਨ
1: ਕਬੂ ਤਟ ਤੀਰਥ ਇਸਨਾਨ
0: ਕਬੂ ਸਿੱਧ ਸਾਧਕ ਮੁਖ ਗਿਆਨ
1: ਕਬੂ ਕੀਟ ਹਸਤ ਪਤੰਗ ਹੋਏ ਜੀਆ
0: ਅਨਿਕ ਜੋਨ ਪਰਮੈ ਪਰਮੀਆ
1: ਨਾਨਾ ਰੂਪ ਜਿਉ ਸੁਹਾਗੀ ਦਿਖਾਵੇ
0: ਜਿਉ ਪ੍ਰਭ ਪਾਵੇ।

0: ਹੋਏ ਮੋਖ
1: ਸੰਤ ਕਦੋ ਕੀ ਸਦਾ ਅਪਵਿੱਤ
0: ਸੰਤ ਕਦੋ ਕੀ ਕਿਸੇ ਕਾ ਨਹੀਂ ਮਿਤ
1: ਸੰਤ ਕੇ ਦੋਖੀ ਕੋ ਡਾਣ ਲਾਗੈ
0: ਸੰਤ ਕੇ ਦੋਖੀ ਕੋ ਸਭ ਤਿਆਗੈ
1: ਸੰਤ ਕਦੋ ਕੀ ਮਹਾ ਅਹੰਕਾਰੀ
0: ਸੰਤ ਕਦੋ ਕੀ ਸਦਾ ਵਿਕਾਰੀ
1: ਸੰਤ ਕਦੋ ਕੀ ਜਨਮੈ ਮਰੈ
0: ਸੰਤ ਕੇ ਦੁਖ ਨਾ ਸੁਖ ਤੇ ਡਰੈ।

0: ਸੰਤ ਕਾ ਦੁਖੀ ਅੱਧ ਬੀਜ ਤੇ ਟੂਟੈ
1: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਉਦਿਆਨ ਪਰਮਾਈਐ
1: ਸੰਤ ਕਾ ਦੁਖੀ ਉਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਸਾਸ ਬਿਨਾ ਮਿਰਤਕ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ
1: ਆਪਨ ਬੀਜ ਆਪੇ ਹੀ ਖਾਏ
0: ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ
1: ਨਾਨਕ ਸੰਤ ਪਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ
1: ਜਿਉ ਜਲ ਬਿਹੋਨ ਮਛਲੀ ਤੜਫੜਾਏ
0: ਸੰਤ ਕਾ ਦੁਖੀ

0: ਰਹਿਤ
1: ਸੰਤ ਕਾ ਦੋਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕ ਕਾ ਤੁਰ ਹੀ ਪਾਇਆ
1: ਨਾਨਕ ਜੋ ਤਿਸ ਪਾਵੇ ਸੋਈ ਥਿਆ
0: ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ
1: ਸੰਤ ਕੇ ਦੋਖੀ ਕੋ ਦਰਗਹਿ ਮਿਲੇ ਸਜਾਏ
0: ਸੰਤ ਕਾ ਦੋਖੀ ਸਦਾ ਸਹਿਕਾਈਐ
1: ਸੰਤ ਕਾ ਦੋਖੀ ਨਾ ਮਰੇ ਨਾ ਜੀਵਾਈਐ
0: ਸੰਤ ਕੇ ਦੋਖੀ ਕੀ ਪੂਜੈ ਨਿਆਸਾ
1: ਸੰਤ ਕਾ ਦੋਖੀ ਉੱਠ ਚਲੇ ਨਿਰਾਸਾ
0: ਸੰਤ ਕੇ ਦੋਖ ਨ ਤ੍ਰਿਸ਼ਟੈ ਕੋਏ
1: ਜੈਸਾ ਪਾਵੇ ਤੈਸਾ ਕੋਈ ਹੋਏ
0: ਪਿਆ ਕੀਰਤਨ ਮੇਟੈ ਕੋਏ
1: ਨਾਨਕ ਜਾਣੇ ਸਚਾ ਸੋਏ
0: ਸਭ ਘਟ ਤਿਸਕੇ ਓ ਕਰਨੈ ਹਾਰ
1: ਸਦਾ ਸਦਾ ਤਿਸਕੋ ਨਮਸਕਾਰ
0: ਪ੍ਰਭ ਕੀ ਉਸਤਤ ਕਰੋ ਦਿਨ ਰਾਤ
1: ਤਿਸੇ ਤਿਆਗੋ ਸਾਸ ਗਿਰਾਸ
0: ਸਭ ਕੁਛ ਵਰਤੈ ਤਿਸਕਾ ਕੀਆ
1: ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੈ ਹਾਰ
1: ਦੂਸਰ ਕਹੁਨ

0: ਹਰ ਕਰਮ ਸ਼ਰਵਣ ਹਰ ਕਥਾ,
1: ਹਰਿ ਗੈ ਨਾਨਕ ਊਜਲ ਮਥਾ,
0: ਬੜ ਭਾਗੀ ਤੇ ਜਨ ਜਗ ਮਾਹੇ,
1: ਸਦਾ ਹਰ ਕੇ ਗੁਣ ਗਾਏ,
0: ਰਾਮ ਨਾਮ ਜੋ ਕਰੇ ਵਿਚਾਰ,
1: ਸੇ ਧਨਵੰਤ ਗਨੀ ਸੰਸਾਰ,
0: ਮਨ ਤਨ ਮੁਖ ਬੋਲੇ ਹਰ ਮੁਖੀ,
1: ਸਦਾ ਸਦਾ ਜਾਨੋ ਤੇ ਸੁਖੀ,
0: ਏਕੋ ਏਕ ਏਕ ਪਛਾਨੈ,
1: ਤੁਤ ਕੀ ਓ ਸੋ ਜੀ ਜਾਣੈ,
0: ਨਾਮ ਸੰਗ ਜਿਸ ਕਾ ਮਨ ਮਾਨਿਆ,
1: ਨਾਨਕ ਤਿਨੈ ਨਿਰੰਜਨ ਜਾਣਿਆ,
0: ਗੁਰ ਪ੍ਰਸਾਦ ਆਪਣ ਆਪ ਸੁਝੈ,
1: ਇਸ ਕੀ ਜਾਨੋ ਤ੍ਰਿਸ਼ਨਾ ਬੁਝੈ,
0: ਸਾਧ ਸੰਗ ਹਰ ਹਰ ਜਸ ਕਹਿਤ,
1: ਸਰਬ ਰੋਗ ਤੇ ਹਰ ਜਨ ਰਹਿਤ,
0: ਅਣਦਿਨ ਕੀਰਤਨ ਕੇਵਲ ਬਖਿਆਨ,
1: ਗ੍ਰਸਤ ਮੈਂ ਸੋਈ ਨਿਰਵਾਨ,
0: ਏਕ ਉਪਰ ਜਿਸ ਜਨ ਕੀ ਆਸਾ,
1: ਇਸ ਕੀ ਕਟਿਆ ਜਮ ਕੀ ਪਾਸਾ,
0: ਪਾਰ ਬ੍ਰਹਮ ਕੀ ਜਿਸ ਮਨ ਭੂਖ,
1: ਨਾਨਕ ਤਿਸੇ ਨ ਲਾਗੇ ਦੁਖ,
0: ਜਿਸ ਕੋ ਹਰ ਪ੍ਰਭ ਮਨ ਚਿਤ ਆਵੈ,
1: ਸੋ ਸੰਤ ਸੁਹੇਲਾ ਨਹੀਂ ਡੁਲਾਵੈ,
0: ਜਿਸ ਪ੍ਰਭ ਆਪਣਾ ਕਿਰਪਾ ਕਰੈ,
1: ਸੋ ਸੇਵਕ ਕੈ ਕਿਸ ਤੇ ਡਰੈ,
0: ਜੈਸਾ ਸਾ ਤੈਸਾ ਦਿਸ਼ਟ ਆਇਆ,
1: ਆਪਣੇ ਕਾਰਜ ਮੈਂ ਆਪ ਸਮਾਇਆ,
0: ਸੋਧਤ ਸੋਧਤ ਸੋਧਤ ਸੀਜਿਆ,
1: ਗੁਰ ਪ੍ਰਸਾਦ ਤਤ ਸਭ ਬੁਝਿਆ,
0: ਜਬ ਦੇਖੋ ਤਬ ਸਭ ਕਿਛੁ ਮੂਲ,
1: ਨਾਨਕ ਸੋ ਸੁਖਮ ਸੋਈ ਅਸਥੂਲ,
0: ਨੈ ਕਿਛੁ ਜਨਮੈ ਨੈ ਕਿਛੁ ਮਰੈ,
1: ਆਪਨ ਚਰਿਤ ਆਪ ਹੀ ਕਰੈ,
0: ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ,
1: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ,
0: ਆਪੇ ਆਪ ਸਗਲ ਮੈਂ ਆਪ,
1: ਅਨਿਕ ਜੁਗਤ ਰਸਥਾਪ ਥਾਪ,
0: ਅਵਨਾਸੀ ਨਾਹੀ ਕਿਛੁ ਖੰਡ,
1: ਤਾਰਨ ਤਾਰਿਓ ਬ੍ਰਹਿਮੰਡ,
0: ਅਲਖ ਅਪੇਵ

0: ਤਿਸ ਨੂੰ ਕਿਰਪਾ ਕਰੇ ਵੱਡ ਪਾਗੈ
1: ਨਾਮ ਜਪਤ ਪਾਵੈ ਬਿਸਰਾਮ
0: ਨਾਨਕ ਤਿਨ ਪੁਰਖ ਕੋ ਉੱਤਮ ਕਰ ਮਾਨ
1: ਜੋ ਕਿਛ ਕਰੇ ਸੋ ਪ੍ਰਭ ਕੈ ਰੰਗ
0: ਸਦਾ ਸਦਾ ਬਸੇ।

0: ਨਾਨਕ ਸੋ ਜਨ ਸਦਾ ਅਰੋਗ
1: ਜੋ ਮੰਦਰ ਕੋ ਥਾਮੈ ਥੰਮਨ
0: ਜੋ ਗੁਰ ਕਾ ਸਬਦ ਮਨੈ ਅਸਥਮਨ
1: ਜੋ ਪਾਖਾਣ ਨਾਵ ਚੜ ਤਰੈ
0: ਪ੍ਰਾਣੀ ਗੁਰ ਚਰਨ ਲਗਤ ਨਿਸਤਰੈ
1: ਜੋ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇ

0: ਦੂਰ ਕਰੋ ਇਸ਼ਨਾਨ
1: ਸਾਧੂ ਪਰ ਜਾਈਏ ਕੁਰਬਾਨ
0: ਸਾਧ ਸੇਵਾ ਵਡ ਭਾਗੀ ਪਾਈਐ
1: ਸੰਗ ਹਰ ਕੀਰਤਨ ਗਾਈਐ
0: ਅਨਕ ਦਿਗੰਤੇ ਸਾਧੂ ਰੱਖੈ
1: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਓਟ ਗਈ ਸੰਤੈ ਦਰਿਆ
1: ਸਰਬ ਸੁਖ ਨਾਨਕ ਤਹਿ ਪਾਇਆ।

0: ਜੋਗ
1: ਤਿਸ ਬਿੰਦੂ ਸਰਗਵਾ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ
1: ਸਤੇ ਊਚ ਨਿਰਮਲ ਹੈ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦਿਆ
1: ਨਾਨਕ ਸੋ ਜਨ ਨਿਰਮਲ ਥਿਆ
0: ਜਾ ਕੇ ਮਨ ਗੁਰਤ ਕੀ ਪ੍ਰਤੀਤ
1: ਤਿਸ ਜਨ ਆਵੇ ਹਰ ਪ੍ਰਭ ਚੀਤ
0: ਭਗਤ ਭਗਤ ਸੁਨਿਆ ਤੇ ਲੋਏ
1: ਜਾ ਕੇ ਹਿਰਦੇ ਕੋ ਹੋਏ
0: ਸਚ ਕਰਨੀ ਸਚਤਾ ਕੀ ਰਹਿਤ
1: ਸਚ ਹਿਰਦੇ ਸਤ ਮੁਖ ਕਹਿਤ
0: ਸਾਚੀ ਦ੍ਰਿਸ਼ ਸਾਚਾ ਆਕਾਰ
1: ਸਚ ਵਰਤੇ ਸਾਚ

0: ਸੋ ਸੇਵਕਾ ਸਾਸ ਸਮਾਰੈ
1: ਆਪਣੇ ਜਨ ਕਾ ਪਰਦਾ ਢਾਕੈ
0: ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰਾਖੈ
0: ਤਾਕੀ ਗਤ ਮਿਤ ਕੋਏ ਨਾ ਲਾਖੈ
1: ਪ੍ਰਭ ਕੇ ਸੇਵਕ ਕੋ ਕਉ ਨਾ ਪਹੁੰਚੈ
0: ਰਾਖੇ ਸੇਵਕ ਪੂਛਤੇ ਉਚੈ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਲ ਰਾਖੈ
0: ਅਸੰ ਕਰੈ ਲਸਕੋਰ ਕੋਟ ਲਾਖੈ
1: ਜਿਸਕਾ ਸਾਸ ਨ ਕਢਿਆ
0: ਤਾਕੋ ਰਾਖਤ ਤੇ ਕਰ ਹਾਥ
1: ਮਾਨਸ ਯਤਨ ਕਰਤ ਬਉ ਭਾਂਤ
0: ਤਿਸਕੇ ਕਰਤ ਬਿਰਥੇ ਜਾਤ
1: ਮਾਰੇ ਨ ਰਾਖੈ ਅਵਰ ਨ ਕੋਏ
0: ਸਰਬ ਜੀਆ ਕਾ ਰਾਖਾ ਸੋਏ
1: ਤਾਹੇ ਸੋਚ ਕਰੈ ਰੇ ਪ੍ਰਾਣੀ
0: ਜਪ ਨਾਨਕ ਪ੍ਰਭ ਅਲਖ ਵਿਡਾਨੀ
1: ਬਾਰ ਬਾਰ ਬਾਰ ਪ੍ਰਭ ਜਪੀਐ
0: ਕੀ ਅੰਮ੍ਰਿਤੇ ਮਨ ਤਨ ਤ੍ਰਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ
0: ਇਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ
1: ਨਾਮ ਤਨ ਨਾਮੋ ਰੂਪ ਰੰਗ
0: ਨਾਮੋ ਸੁਖ ਹਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੈ ਨਾਮ ਸਮਾਨੇ
1: ਉਠਤ ਬੈਠਤ ਸੋਵਤ ਨਾਮ
0: ਕਹੋ ਨਾਨਕ ਜਨ ਕੈ ਸਦਕਾਮ
1: ਬੋਲੋ ਜਸ ਜਿਹ ਬਾ ਦਿਨ ਰਾਤ
0: ਪ੍ਰਭ ਆਪਣੇ ਜਨ ਕੀ ਨੀ ਦਾਤ
1: ਕਰੈ ਭਗਤ ਆਤਮ ਕੈ ਚਾਏ
0: ਪ੍ਰਭ ਆਪਣੇ ਸੋ ਰਹੇ ਸਮਾਏ
1: ਜੋ ਹੋਵਾ ਹੋਵਤ ਸੋ ਜਾਣੈ
0: ਪ੍ਰਭ ਆਪਣੇ ਕਾ ਹੁਕਮ ਪਛਾਣੈ
1: ਤਿਸਕੀ ਮਹਿਮਾ ਕੌਣ ਬਖਾਨੋ
0: ਤਿਸਕਾ ਗੁਣ ਕਹਿ ਏਕ ਨਾ ਜਾਣੋ
1: ਆਠ ਪਹਿਰ ਪ੍ਰਭ ਸਹਿ ਹਜੂਰੇ
0: ਕਹੋ ਨਾਨਕ ਸੇਈ ਜਨ ਪੂਰੈ
1: ਮਨ ਮੇਰੇ ਤਿਨ ਕੀ ਓਟ ਲੇ
0: ਮਨ ਤਨੇ ਆਪਣਾ ਤਿਨ ਜਨ ਦੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਧੋਖਾ ਦਾਤਾ
1: ਇਸਕੀ ਸਰਣ ਸਰਬ ਸੁਖ ਪਾਵੈ
0: ਇਸਕੇ ਦਰਸ ਸਭ ਪਾਪ ਮਿਟਾਵੈ
1: ਅਵਰ ਸਿਆਨਪ ਸਗਲੀ ਛਾੜ
0: ਤਿਸ ਜਨ ਕੇ ਤੂੰ

0: ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ,
1: ਸੇਵਕੋ ਗੁਰ ਸਦਾ ਦਿਆਲ,
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ,
1: ਗੁਰ ਬਚਨੀ ਹਰ ਨਾਮ ਉਚਰੈ,
0: ਸਤਿਗੁਰ ਸਿੱਖ ਕੇ ਬੰਧਨ ਕਟੈ,
1: ਗੁਰ ਕਾ ਸਿੱਖ ਵਿਕਾਰ ਤੇ ਹਟੈ,
0: ਸਤਿਗੁਰ ਸਿੱਖ ਕੋ ਨਾਮ ਧਨ ਦੇ,
1: ਗੁਰ ਕਾ ਸਿੱਖ ਵਡ ਪਾਗੀ ਹੈ,
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ,
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ,
0: ਗੁਰ ਕੈ ਗ੍ਰਹਿ ਸੇਵਕ ਜੋ ਰਹੈ,
1: ਗੁਰ ਕੀ ਆਗਿਆ ਮਨ ਮੈਂ ਸਹੈ,
0: ਆਪਸ ਖੋ ਕਰ ਕਛ ਨਾ ਜਨਾ।

0: ਪ੍ਰਭਾਪਤ ਸਵਾਮੀ
1: ਆਪਣੀ ਕਿਰਪਾ ਜਿਸੇ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਬਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰਨਾਉ
0: ਅਨੇਕ ਵਾਰ ਗੁਰ ਕੋ ਬਲ ਜਾਓ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ

0: ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ
0: ਪਰਸਤ ਚਰਨ ਗਤ ਨਿਰਮਲ ਰੀਤ
1: ਭੇਟਤ ਸੰਗ ਰਾਮ ਗੁਣ ਰਵੈ
0: ਆਰ ਬ੍ਰਹਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਘਾਨੇ
0: ਮਨ ਸੰਤੋਖ ਆਤਮ ਪਤਿਆਨੇ
1: ਪੂਰਾ ਗੁਰ ਅਖਿਓ ਜਾ ਕਾ ਮੰਤ੍ਰ
0: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇਬਾ ਏਕ ਉਸਤਤ ਅਨੇਕ
0: ਸਤ ਪੁਰਖ ਪੂਰਨ ਵਿਵੇਕ
1: ਕਾਹੂ ਬੋਲ ਨ ਪਹੁੰਚਤ ਪ੍ਰਾਣੀ
0: ਅਗਮ ਗੋਚਰ ਪ੍ਰਭ ਨਿਰਵਾਣੀ
1: ਨਿਰਾਹਾਰ ਨਿਰਾਹਾਰ ਨਿਰਵੈਰ ਸੁਖਦਾਈ
0: ਤਾਕੀ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰੈ
0: ਚਰਨ ਕਮਲ ਹਿਰਦੈ ਸਿਮਰੈ
1: ਸਦ ਬਲਹਾਰੀ ਸਤ ਗੁਰ ਅਪਨੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹ ਹਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੇ ਅਮਰ ਸੋ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ
0: ਜਾ ਕੇ ਮਨ ਪ੍ਰਗਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ
0: ਸੱਚ ਉਪਦੇ ਸੇਵਕ ਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇ
0: ਮਨ ਮੈਂ ਰਾਖੇ ਹਰ ਹਰ ਏਕ
1: ਅੰਧਕਾਰ ਦੀਪਕ ਪਰਗਾਸੇ
0: ਨਾਨਕ ਪਰਮ ਮੋਹ ਦੁਖ ਤੈ ਤੇ ਨਾਸੇ
1: ਤਪਤ ਮਾਹੇ ਠਾਡ ਵਰਤਾਈ
0: ਅਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਚੁਕਾ ਨਿਰਭਉ ਹੋਏ ਬਸੇ
0: ਸਗਲ ਵਿਆਦ ਮਨ ਤੇਖੈ ਨਸੇ
1: ਜਿਸ ਕਾ ਸਾ ਤਿਨ ਕਿਰਪਾ ਧਾਰੀ
0: ਸਾ ਸੰਗ ਜਪ ਨਾਮ ਮੁਰਾਰੀ
1: ਤਿਤ ਪਾਇ ਚੁਕੇ ਭ੍ਰਮ ਗਮਨ
0: ਸੁਨ ਨਾਨਕ ਹਰ ਹਰ ਜਸ ਸ਼ਰਵਨ
1: ਨਿਰਗੁਣ ਆਪ ਸਰ ਗੁਣ ਭੀ ਓਹੀ
0: ਕਲਾ ਤਾਰ ਜਿਨ ਸਗਲੀ ਮੋਹੀ
1: ਆਪਣੇ ਚਰਤ ਪ੍ਰਭ ਆਪ ਬਣਾਏ
0: ਆਪਣੀ ਕੀਮਤ ਆਪੇ ਪਾਏ
1: ਪਰ ਬਿਨ ਦੂਜਾ ਨਾਹੀ ਕੋਏ
0: ਸਰ